ਪਿਆਰੋ ਉੱਡਣ ਲਈ ਪਿਆਰੋ। ਫਾਦਰ ਜੀ ਕਿੱਥੇ ਨੇ? ਸਰ ਤੁਸੀਂ ਵੀ ਤਿਆਰ ਹੋ, ਇੱਕ ਮਾਈਕ੍ਰੋਫੋਨ ਇਹਨਾਂ ਨੂੰ ਹੋੜ ਦਿਓ। ਹਾਲੇਲੂਇਆ 1 2 3

ਅੱਜ ਦੇ ਇਸ ਖਾਸ ਭਾਗ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਕਿਸ ਪ੍ਰਕਾਰ ਇਨਸਾਨ ਪਰਮੇਸ਼ੁਰ ਦੇ ਨਾਲ ਮੁਲਾਕਾਤ ਕਰ ਸਕਦਾ ਹੈ, ਪਰਮੇਸ਼ੁਰ ਦੇ ਨਾਲ ਮੇਲ ਕਰ ਸਕਦਾ ਹੈ, ਇਸ ਮਿਲਨ ਨੂੰ, ਇਸ ਸੰਗਮ ਨੂੰ ਮੋਕਸ਼, ਮੁਕਤੀ, ਨਿਰਵਾਣ, ਸਾਲਵੇਸ਼ਨ ਜਾਂ ਨਜਾਤ ਆਦਿ ਸ਼ਬਦਾਂ ਦੇ ਨਾਲ ਪੁਕਾਰਿਆ ਜਾਂਦਾ ਹੈ। ਇਹ ਹਰ ਇਨਸਾਨ ਦੀ ਇੱਕ ਬੜੀ ਖੋਜ ਰਹੀ ਹੈ। ਪੀੜ੍ਹੀ ਦਰ ਪੀੜ੍ਹੀ ਕਈ ਲੋਕ ਇਸ ਤਮੰਨਾ, ਇਸ ਖਾਹਿਸ਼ ਦੇ ਵਿੱਚ, ਕੋਸ਼ਿਸ਼ਾਂ ਦੇ ਵਿੱਚ, ਕਈ ਤਰੀਕਿਆਂ ਦੇ ਨਾਲ ਇਨਸਾਨ ਇਹ ਕਰਦਾ ਰਿਹਾ ਹੈ ਕਿ ਕਿਸੇ ਤਰ੍ਹਾਂ ਪਰਮੇਸ਼ੁਰ ਨੂੰ ਪਾ ਲਵੇ ਜਾਂ ਪਰਮੇਸ਼ੁਰ ਦੇ ਕੋਲ ਅਪੜ ਸਕੇ। ਕਈ ਕੋਸ਼ਿਸ਼ਾਂ ਦੇ ਬਾਵਜੂਦ ਇਨਸਾਨ ਇਸ ਗੱਲ ਦੇ ਵਿੱਚ ਅਸਫਲ ਰਿਹਾ ਹੈ, ਇਸ ਕੰਮ ਨੂੰ ਪੂਰਾ ਨਹੀਂ ਕਰ ਸਕਿਆ ਹੈ, ਕਿਉਂਕਿ ਸਾਡੀ ਡਾਇਰੈਕਸ਼ਨ ਜੋ ਹੈ ਬਿਲਕੁਲ ਫਰਕ ਰਹੀ ਹੈ। ਦੇਖੋ, ਸਭ ਤੋਂ ਪਹਿਲਾਂ ਇਸ ਗੱਲ ਨੂੰ ਸਮਝਣਾ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਹੈ ਕਿ ਪਰਮੇਸ਼ੁਰ ਭਲਾ ਹੈ, ਚੰਗਾ ਹੈ ਅਤੇ ਉਹ ਇਨਸਾਨ ਨਾਲ ਪਿਆਰ ਕਰਦਾ ਹੈ ਅਤੇ ਉਸ ਨਾਲ ਸੰਗਤੀ ਕਰਨਾ ਚਾਹੁੰਦਾ ਹੈ। ਇਸ ਤੋਂ ਜ਼ਿਆਦਾ ਕਿ ਅਸੀਂ ਪਰਮੇਸ਼ੁਰ ਨਾਲ ਸੰਗਤੀ ਕਰਨ ਦੀ ਖੁਆਇਸ਼ ਰੱਖੀਏ, ਪਰਮੇਸ਼ੁਰ ਸਾਡੇ ਨਾਲ ਸੰਗਤੀ ਕਰਨ ਦੀ ਜ਼ਿਆਦਾ ਖੁਆਇਸ਼ ਰੱਖਦੇ ਹਨ, ਕਿਉਂਕਿ ਅਸੀਂ ਪਰਮੇਸ਼ੁਰ ਦੇ ਹਾਂ, ਪਰਮੇਸ਼ੁਰ ਦੇ ਹੱਥਾਂ ਦੀ ਬਣਾਈ ਹੋਈ ਦਸਤਕਾਰੀ ਹਾਂ। ਉਹ ਸਾਡਾ ਸਿਰਜਣਹਾਰ ਰਚੇਤਾ ਹੈ, ਉਹ ਸਾਡਾ ਪਰਵਰਦਗਾਰ ਪ੍ਰਭੂ ਹੈ। ਉਹ ਜਾਣਦਾ ਹੈ ਕਿ ਕਿਸ ਕੰਮ ਦੇ ਲਈ ਉਸਨੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ ਹੈ ਅਤੇ ਸਾਡਾ ਇਸ ਧਰਤੀ 'ਤੇ ਆਉਣ ਦਾ ਕੀ ਮਕਸਦ ਹੈ। ਉਹ ਬਿਹਤਰ ਜਾਣਦੇ ਹਨ ਅਤੇ ਉਹੀ ਸਾਡੇ ਨਾਲ ਮੁਹੱਬਤ ਕਰਦੇ ਨੇ, ਇਸ ਲਈ ਉਸਨੇ ਸਾਨੂੰ ਸਿਰਜਿਆ ਹੈ। ਦੇਖੋ, ਨੰਬਰ ਇੱਕ, ਇਹ ਗੱਲ ਬੜੀ ਧਿਆਨ ਦੇਣਾ ਸੁਣਦੀ ਹੈ ਕਿ ਪਰਮੇਸ਼ੁਰ ਨੇ ਬੰਦੇ ਨੂੰ ਬੰਦਗੀ ਕਰਨ ਵਾਸਤੇ ਬਣਾਇਆ ਹੈ, ਨਾ ਕਿ ਗੁਨਾਹਾਂ, ਗਲਤੀਆਂ ਦੀ ਗੰਦਗੀ ਫੈਲਾਉਣ ਵਾਸਤੇ, ਜੋ ਕਿ ਅਕਸਰ ਦੇਖਿਆ ਗਿਆ ਹੈ। ਪਰਮੇਸ਼ੁਰ ਭਲਾ, ਗੁੱਡ ਜੋ ਹੈ ਸਾਡੇ ਲਈ ਹਮੇਸ਼ਾ ਭਲਾ ਹੀ ਸੋਚਦਾ ਹੈ। ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਯੂਹੰਨਾ ਦੀ ਅੰਜੀਲ 3 ਅਧਿਆਇ ਉਸਦੀ 16 ਪੰਕਤੀ ਦੇ ਵਿੱਚ ਇੰਜ ਬਿਆਨ ਹੈ, ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਅਰਥਾਤ ਪ੍ਰਭੂ ਯੇਸੂ ਜੀ ਸਾਡੇ ਲਈ ਬਖਸ਼ ਦਿੱਤਾ, ਤਾਂ ਕਿ ਜੋ ਕੋਈ ਉਸ 'ਤੇ ਨਿਸ਼ਚਾ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋਂ ਸਦੀਪਕ ਅਰਥਾਤ ਸਦਾ ਦਾ ਜੀਵਨ ਪ੍ਰਾਪਤ ਕਰੇ। ਪਰਮੇਸ਼ੁਰ ਸਾਡੇ ਲਈ ਮੁਹੱਬਤ ਹੀ ਰੱਖਦੇ ਨੇ, ਸਦਾ ਦੀ ਜ਼ਿੰਦਗੀ ਹੀ ਰੱਖਦੇ ਨੇ। ਮੌਤ, ਲੜਾਈ, ਝਗੜੇ, ਵੈਰ ਭਾਵਨਾ, ਇਹ ਪਰਮੇਸ਼ੁਰ ਦਾ ਹਿੱਸਾ ਨਾ ਹੈ ਅਤੇ ਨਾ ਉਸਨੇ ਸਾਡੇ ਲਈ ਇਹ ਗੱਲਾਂ ਸੋਚੀਆਂ। ਯਰਮੀਆਂ ਦੀ ਕਿਤਾਬ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਉਸਦੇ 29 ਅਧਿਆਇ ਦੀ 11 ਪੰਕਤੀ ਦੇ ਵਿੱਚ ਪ੍ਰਭੂ ਇੰਜ ਬਿਆਨ ਕਰਦੇ ਹਨ, ਮੈਂ ਜਾਣਦਾ ਹਾਂ ਤੁਹਾਡੇ ਬਾਰੇ ਜੋ ਮੈਂ ਸੋਚਾਂ ਸੋਚੀ ਹਨ ਉਹ ਹਾਨੀ ਜਾਂ ਨਾਸ਼ ਦੀਆਂ ਨਹੀਂ ਬਲਕਿ ਆਸੀਸ ਦੀਆਂ ਹਨ, ਬਰਕਤ ਦੀਆਂ ਹਨ ਅਤੇ ਅੰਤ ਵਿੱਚ ਤੁਹਾਡਾ ਹੀ ਭਲਾ ਹੋਵੇ ਅਤੇ ਤੁਹਾਨੂੰ ਬਰਕਤ ਆਸੀਸ ਮਿਲੇ। ਇਹ ਪਰਮੇਸ਼ੁਰ ਦੀ ਖੁਆਇਸ਼ ਹੈ, ਇਹ ਪਰਮੇਸ਼ੁਰ ਦੀ ਤਮੰਨਾ ਹੈ ਸਾਡੇ ਬਾਰੇ ਕਿ ਉਹ ਸਾਡੇ ਲਈ ਭਲਾ ਹੀ ਸੋਚਦਾ ਰਿਹਾ ਹੈ ਅਤੇ ਉਸਨੇ ਅਜਿਹੇ ਰਸਤੇ ਸਾਡੇ ਲਈ ਖੋਲ੍ਹੇ, ਸੰਤ ਸਾਡੇ ਲਈ ਭੇਜੇ, ਸਾਨੂੰ ਬਾਣੀ ਦਿੱਤੀ ਅਤੇ ਸਾਡੇ ਲਈ ਇਹ ਜੀਵਨ ਦਾ ਸਾਹ ਜੋ ਸਾਨੂੰ ਦਿੱਤਾ ਹੈ, ਇਹ ਵੀ ਪਰਮੇਸ਼ੁਰ ਵੱਲੋਂ ਇੱਕ ਬਰਕਤ ਹੈ, ਇੱਕ ਆਸੀਸ ਹੈ। ਇਹ ਸਾਡੇ ਕਿਸੇ ਭਲੇ ਕੰਮ ਦੇ ਕਾਰਨ

ਸਾਡੇ ਕਿਸੇ ਭਲੇ ਕੰਮ ਦੇ ਕਾਰਨ ਨਹੀਂ ਹੈ ਸਾਨੂੰ ਮਿਲੀ। ਤੇ ਪਿਆਰੇ ਜੀਜ਼ੋ, ਇਹ ਗੱਲ ਪਹਿਲੀ ਆਪਣੇ ਮਨ ਵਿੱਚ ਬਿਠਾ ਲਵੋ ਕਿ ਪਰਮੇਸ਼ੁਰ ਭਲਾ ਹੈ, ਉਹ ਸਾਡਾ ਬੁਰਾ ਨਹੀਂ ਤੱਕਦਾ, ਨਾ ਬੁਰਾ ਸਾਡੇ ਸੋਚਦਾ ਹੈ। ਤੇ ਬਹੁਤ ਵਾਰ ਇਨਸਾਨ ਗਲਤ ਸੋਚ ਲੈਂਦਾ ਹੈ ਕਿ ਮੇਰੇ ਲਈ ਮਾੜਾ ਹੋਇਆ ਬੁਰਾ ਹੋਇਆ ਇਹ ਪਰਮੇਸ਼ੁਰ ਨੇ ਕੀਤਾ ਹੈ। ਬਹੁਤ ਲੋਕ ਇੰਝ ਵੀ ਸੋਚ ਲੈਂਦੇ ਨੇ, ਸਭ ਚੰਗਾ ਮਾੜਾ ਜੋ ਹੈ ਪਰਮੇਸ਼ੁਰ ਹੀ ਕਰਦਾ ਹੈ, ਉਸ ਦੀ ਸਾਰੀ ਖੇਡ ਹੈ, ਅਸੀਂ ਹੱਥਾਂ ਅਸੀਂ ਸਿਰਫ ਕਠਪੁਤਲੀ ਹਾਂ, ਧਾਗੇ ਉਹਦੇ ਹੱਥ 'ਚ ਹਨ, ਉਹ ਜੋ ਚਾਹੁੰਦਾ ਉਵੇਂ ਕਰਦਾ ਹੈ। ਪਿਆਰੇ ਜੀਜ਼ੋ, ਹਾਂ ਪ੍ਰਭੂ ਦੀ ਜਾਣਕਾਰੀ ਦੇ ਵਿੱਚ ਹੈ ਸਭ ਕੁਛ, ਉਹ ਅੰਤਰਜਾਮੀ ਹੈ, ਉਹ ਸਭ ਚੀਜ਼ਾਂ ਦਾ ਜਾਣੀ ਜਾਣ ਸਰਵ ਗਿਆਨੀ ਪਰਮੇਸ਼ੁਰ ਹੈ, ਪਰ ਪਰਮੇਸ਼ੁਰ ਨੇ ਸਾਨੂੰ ਆਪਣੀ ਸਰੂਪਤਾ ਦੇ ਵਿੱਚ ਬਣਾਇਆ, ਸਾਨੂੰ ਆਪਣੀ ਛਵੀ ਦੇ ਵਿੱਚ, ਆਪਣੀ ਸਮਝ ਦੇ ਵਿੱਚ ਆਪਣੇ ਅਜਿਹਾ ਬਣਾਇਆ, ਅਤੇ ਅਸੀਂ ਪਰਮੇਸ਼ੁਰ ਦੇ ਹੱਥਾਂ ਦੀ ਦਸਤਕਾਰੀ ਹਾਂ। ਪਰਮੇਸ਼ੁਰ ਨੇ ਸਾਨੂੰ ਕਠਪੁਤਲੀ ਨਹੀਂ ਬਣਾਇਆ ਅਤੇ ਨਾ ਰੋਬੋਟ ਬਣਾਇਆ ਕਿ ਅਸੀਂ ਸਵਿੱਚ ਨਾ ਚੱਲੀਏ, ਜਾਂ ਕਿ ਅਸੀਂ ਜੋ ਉਹ ਚਾਹੁੰਦਾ ਉਹ ਉਸ ਤਰ੍ਹਾਂ ਹੀ ਜਿਵੇਂ ਮਰਜ਼ੀ ਅਸੀਂ ਬਸ ਖੇਲ ਖੇਡਣ ਲੱਗੇ। ਨਹੀਂ, ਪਰਮੇਸ਼ੁਰ ਆਜ਼ਾਦ ਹੈ, ਉਹ ਆਪ ਬਾਦਸ਼ਾਹ ਹੈ, ਰਾਜ ਕਰਨ ਵਾਲਾ ਹੈ, ਅਤੇ ਉਹ ਪਰਮੇਸ਼ੁਰ ਆਜ਼ਾਦ ਹੈ, ਇਟਰਨਲ ਹੈ। ਉਸੇ ਤਰ੍ਹਾਂ ਹੀ ਉਸਨੇ ਇਨਸਾਨ ਨੂੰ ਵੀ ਆਪਣੀ ਸਰੂਪਤਾ 'ਚ ਬਣਾਇਆ, ਉਸਨੇ ਸਾਨੂੰ ਅਨੰਤ ਬਣਾਇਆ ਹੈ, ਉਸਨੇ ਸਾਨੂੰ ਆਜ਼ਾਦੀ ਬਖਸ਼ੀ ਹੈ, ਸੁਤੰਤਰਤਾ ਦਿੱਤੀ ਹੈ, ਅਤੇ ਉਸਨੇ ਹੀ ਸਾਡੇ ਅੰਦਰ ਉਹ ਰਾਜ ਕਰਨ ਦੀ ਜਾਂ ਪ੍ਰਭੁਤਾ ਕਰਨ ਦੀ ਜਾਂ ਰਿਸਪੈਕਟਫੁੱਲ ਇੱਕ ਜ਼ਿੰਦਗੀ ਜੀਣ ਦੀ ਉਸਨੇ ਸਾਡੇ ਅੰਦਰ ਉਹ ਤਮੰਨਾ ਪਾਈ ਹੋਈ ਹੈ। ਉਸਨੇ ਆਪਣੀ ਸੋਚ ਸਮਝ ਛਵੀ ਸਾਡੇ ਅੰਦਰ ਪਾਈ ਹੈ, ਅਤੇ ਉਸਨੇ ਸਾਨੂੰ ਕਠਪੁਤਲੀ ਨਹੀਂ ਬਣਾਇਆ ਹੈ। ਪਰ ਗੁਨਾਹ ਗਲਤੀਆਂ ਦੇ ਕਾਰਨ ਇਹ ਸਭ ਚੀਜ਼ਾਂ ਸਾਡੇ ਅੰਦਰ ਆਈਆਂ ਹਨ, ਜਿਸ ਨੂੰ ਕਈ ਵਾਰ ਕੋਈ ਭੁੱਲ ਕਹਿੰਦਾ ਹੈ, ਕੋਈ ਉਸਨੂੰ ਪਾਪ, ਕਸੂਰ, ਗੁਨਾਹ, ਗਲਤੀ ਜਾਂ ਉਹ ਕਈ ਤਰ੍ਹਾਂ ਦੇ ਸ਼ਬਦ ਉਹ ਬੋਲ ਕੇ ਇਸ ਦੀ ਵਿਆਖਿਆ ਕਰ ਦਿੰਦੇ ਹਨ, ਪਰ ਪਰਮੇਸ਼ੁਰ ਦੀ ਇਹ ਨਿਗਾਹ ਦੇ ਵਿੱਚ ਉਸ ਦੀ ਆਗਿਆ ਦੀ ਉਲੰਘਣਾ ਹੈ। ਪਹਿਲੇ ਇਨਸਾਨ ਆਦਮ ਅਤੇ ਉਸ ਦੀ ਔਰਤ ਹਵਾ ਨੇ ਪਰਮੇਸ਼ੁਰ ਦੇ ਆਗਿਆ ਦੀ ਉਲੰਘਣਾ ਕੀਤੀ ਅਤੇ ਪਰਮੇਸ਼ੁਰ ਦੇ ਸਾਹਮਣੇ ਗੁਨਾਹ ਕੀਤਾ, ਜਿਸ ਦੇ ਫਲਸਰੂਪ ਇਹ ਦੁਨੀਆਂ ਦੇ ਵਿੱਚ ਜੋ ਨਫ਼ਰਤ ਆਈ, ਪਰੇਸ਼ਾਨੀਆਂ ਆਈਆਂ, ਦੁੱਖ ਆਏ, ਮੁਸੀਬਤਾਂ ਆਈਆਂ, ਅਤੇ ਮੌਤ ਵੀ ਉਸਦਾ ਨਤੀਜਾ ਹੈ, ਜਿਸ ਕਾਰਨ ਸ਼ੈਤਾਨ ਕਾਲ ਜਾਂ ਬੁਰਿਆਈ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਐਕਸੈਸ ਮਿਲਿਆ ਜਾਂ ਦਰਵਾਜ਼ਾ ਮਿਲਿਆ, ਜਿਸ ਕਾਰਨ ਇਨਸਾਨ ਹਰ ਤਰ੍ਹਾਂ ਦੀ ਬੁਰਾਈ ਕਰਦਾ, ਸੋਚਦਾ, ਸੁਣਦਾ ਅਤੇ ਉਸ ਤਰ੍ਹਾਂ ਦੀ ਪਲਾਨਿੰਗ ਵੀ ਕਰਦਾ। ਇਹ ਸਭ ਗੁਨਾਹ ਦੇ ਕਾਰਨ ਹੈ। ਇਸ ਲਈ ਇਹ ਸਭ ਜੋ ਹੈ, ਕੋਈ ਵੀ ਇਨਸਾਨ ਇਸ ਜ਼ਮੀਨ ਉੱਤੇ ਜੋ ਹੈ ਆਇਆ ਹੈ, ਉਹ ਪਾਪ ਤੋਂ ਰਹਿਤ ਨਹੀਂ ਹੈ, ਉਹ ਪਾਪ ਦੀ ਚੁੰਗਲ ਤੋਂ ਬਚਿਆ ਹੋਇਆ ਨਹੀਂ ਹੈ। ਜਿੰਨੇ ਰਿਸ਼ੀ ਮੁਨੀ, ਮੌਲਵੀ, ਸੰਤ, ਪੀਰ, ਪੈਗੰਬਰ, ਪ੍ਰੋਫਿਟ, ਜੋ ਕੋਈ ਇਸ ਦੁਨੀਆਂ ਉੱਤੇ ਆਇਆ, ਹਰ ਬੰਦਾ ਜੋ ਹੈ ਉਸ ਪਾਪ ਦੇ ਪ੍ਰਭਾਵ ਦੇ ਅਧੀਨ ਹੈ। ਇਸ ਲਈ ਜੋ ਹੈ ਪਾਪ ਤੋਂ ਜੁਦਾ ਨਹੀਂ ਹੈ, ਪਾਪ ਤੋਂ ਅਸੀਂ ਰਹਿਤ ਨਹੀਂ ਹੈ, ਹਰ ਬੰਦਾ ਪਾਪ ਦੇ ਵਿੱਚ ਹੈ। ਪਰ ਪਾਪ ਤੋਂ ਅਸੀਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ? ਦੋ ਤਰ੍ਹਾਂ ਦੇ ਪਾਪ ਇਨਸਾਨ ਵਿੱਚ ਪਾਏ ਜਾਂਦੇ ਹਨ। ਨੰਬਰ ਇੱਕ ਜੋ ਹੈ ਜਨਮੀ ਪਾਪ, ਜੋ ਉਸਦੇ ਬਲੱਡ ਦੇ ਵਿੱਚ ਹੈ, ਜੋ ਉਸਦੇ ਖੂਨ ਦੇ ਵਿੱਚ ਹੈ, ਜੋ ਪਹਿਲੇ ਇਨਸਾਨ ਆਦਮ ਤੋਂ ਚੱਲਦੇ ਆ ਰਹੇ ਪੀੜ੍ਹੀ ਦਰ ਪੀੜ੍ਹੀ, ਉਸ ਦਾ ਜਦੋਂ ਇਨਸਾਨ ਜੋ ਇਸ ਦੁਨੀਆਂ 'ਤੇ ਪੈਦਾ, ਕੋਈ ਵੱਸ ਨਹੀਂ ਹੈ। ਦਾਊਦ ਨਬੀ ਆਖਦੇ ਨੇ, ਮੇਰੀ ਮਾਤਾ ਨੇ ਮੈਨੂੰ ਪਾਪ ਦੇ ਵਿੱਚ ਹੀ ਪੈਦਾ ਕੀਤਾ ਜਾਂ ਜੰਮਿਆ। ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਇਨਸਾਨ ਦੇ ਅੰਦਰ, ਛੋਟੇ ਬੱਚੇ ਤੋਂ ਲੈ ਕੇ ਸਿਆਣੇ ਤੱਕ, ਹਰ ਬੰਦੇ ਦੇ ਅੰਦਰ ਉਹ ਗੁਨਾਹ ਪਾਪ ਪਾਏ ਜਾਂਦੇ ਹਨ ਜੋ ਪਹਿਲੇ ਇਨਸਾਨ ਆਦਮ ਤੋਂ ਚੱਲਦੇ ਆ ਰਹੇ ਹਨ। ਉਸ ਦੇ DNA ਦੇ ਵਿੱਚ ਹੈ, ਉਸ ਦੇ ਬਲੱਡ ਦੇ ਵਿੱਚ, ਉਸ ਖੂਨ ਦੇ ਵਿੱਚ ਹੈ, ਉਸਦਾ ਕੋਈ ਵੱਸ ਨਹੀਂ। ਦੂਸਰੇ ਤਰ੍ਹਾਂ ਦੇ ਪਾਪ ਹਨ ਜਿਹੜੇ ਹੈ ਕਰਨੀ ਪਾਪ, ਜੋ ਕਰਮਾਂ ਦੇ ਰਾਹੀਂ ਇਨਸਾਨ ਕਰਦਾ ਹੈ। ਦਿਨ ਪ੍ਰਤੀ ਦਿਨ ਗਲਤ ਸੋਚਣਾ, ਗਲਤ ਦੇਖਣਾ, ਗਲਤ ਸੁਣ ਦੇਣਾ, ਗਲਤ ਬੋਲਣਾ ਅਤੇ ਗਲਤ ਕਾਰਜ ਕਰਨ ਦੇ ਨਾਲ ਇਨਸਾਨ ਹਰ ਦਿਨ ਜਾਣੇ ਅਣਜਾਣੇ ਪਾਪ ਕਰਦਾ ਹੈ, ਜੋ ਉਸ ਤੋਂ ਹੁੰਦੇ ਹਨ, ਉਹਦੇ ਸੁਭਾਅ ਦੇ ਵਿੱਚ ਫਸੇ ਹੋਏ ਹਨ, ਉਹਦੇ ਰਗ ਰਗ ਦੇ ਵਿੱਚ ਰਚੇ ਹੋਏ ਹਨ। ਇਹ ਉਸਦੇ ਕਰਨੀ ਪਾਪ, ਜੋ ਕਰਨਾ ਦੇ ਰਾਹੀਂ ਦਿਨ ਪ੍ਰਤੀ ਦਿਨ ਉਹ ਕਰਦਾ ਆ ਰਿਹਾ ਹੈ। ਹੁਣ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਪਰਮੇਸ਼ੁਰ ਦੇ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਯਸ਼ਾਇਆ ਦੀ ਕਿਤਾਬ ਦਾ 59 ਚੈਪਟਰ ਦੀ ਪਹਿਲੀ ਅਤੇ ਦੂਸਰੀ ਪੰਕਤੀ 'ਚ ਲਿਖਿਆ, ਦੇਖੋ ਪਰਮੇਸ਼ੁਰ ਦਾ ਹੱਥ ਛੋਟਾ ਨਹੀਂ ਕਿ ਸਾਡੇ ਤੱਕ ਪਹੁੰਚ ਸਕੇ, ਉਸਦੇ ਕੰਨ ਭਾਰੀ ਨਹੀਂ ਹਨ ਕਿ ਸਾਡੀ ਸੁਣ ਨਾ ਸਕੇ, ਪਰ ਸਾਡੇ ਅਤੇ ਪਰਮੇਸ਼ੁਰ ਦੇ ਵਿਚਕਾਰ ਸਾਡੇ ਪਾਪਾਂ ਦੀ ਇੱਕ ਦੀਵਾਰ ਬਣ ਗਈ ਹੈ, ਜਿਸ ਕਾਰਨ ਪਰਮੇਸ਼ੁਰ ਸਾਡੀ ਸੁਣ ਨਹੀਂ ਸਕਦਾ ਅਤੇ ਉਸਦਾ ਹੱਥ ਸਾਨੂੰ ਬਰਕਤ ਅਸੀਸ ਦੇਣ ਵਾਸਤੇ ਸਾਡੇ ਤੱਕ ਪਹੁੰਚ ਨਹੀਂ ਸਕਦਾ ਹੈ। ਇਸ ਲਈ ਪਰਮੇਸ਼ੁਰ ਸਾਨੂੰ ਬਰਕਤ ਦਿੰਦਾ ਹੈ, ਪਰ ਪਾਪ, ਗੁਨਾਹ ਦੀ ਜਿਹੜੀ ਦੀਵਾਰ ਹੈ ਵਿੱਚ, ਉਹ ਪਰਮੇਸ਼ੁਰ ਨੂੰ ਰੋਕ ਦਿੰਦੀ ਹੈ। ਇਸ ਲਈ ਕਿਵੇਂ ਇਸ ਤੋਂ ਅਸੀਂ ਛੁਟਕਾਰਾ ਪਾ ਸਕਦੇ?

ਤੇ ਹਰ ਜਗ੍ਹਾ ਤੇ ਪਾਪ ਦੇ ਬਾਰੇ ਅਗਰ ਕੋਈ ਇਸ ਨੂੰ ਇਨਕਾਰ ਕਰੇ ਤੇ ਉਹਦੀ ਆਪਣੀ ਵੱਖਰੀ ਗੱਲ ਹੈ, ਪਰ ਹਰ ਬੰਦਾ ਇਸ ਤੋਂ ਬਚ ਨਹੀਂ ਸਕਦਾ ਹੈ। ਗ੍ਰੰਥਾਂ ਦੇ ਵਿੱਚ ਇਸ ਗੱਲ ਨੂੰ ਬਿਆਨ ਹੈ, ਪਵਿੱਤਰ ਸ਼ਾਸਤਰ ਬਾਈਬਲ ਇਸ ਗੱਲ ਦੇ ਵਿੱਚ ਵੀ ਹਰ ਬੰਦਾ ਇਸ ਕਹਿੰਦਾ ਹੈ, ਪ੍ਰਭੂ ਜੀ ਮੇਰੇ ਸਾਰੇ ਗੁਨਾਹ ਮੈਨੂੰ ਮਾਫ਼ ਕਰੋ। ਇਸ ਤਰ੍ਹਾਂ ਆਪਣੇ ਕਸੂਰਾਂ ਨੂੰ ਮਾਫ਼ ਕਰਨ ਬਾਰੇ, ਉਹਨੂੰ ਕਬੂਲਣ ਬਾਰੇ ਬਾਰ ਬਾਰ ਜ਼ਿਕਰ ਹੋਇਆ ਹੈ। ਮੈਂ ਪਾਪੀ ਤੂੰ ਬਖਸ਼ਣ ਹਾਰ, ਇਸ ਤਰ੍ਹਾਂ ਦੇ ਸ਼ਲੋਕ ਗ੍ਰੰਥਾਂ ਦੇ ਵਿੱਚ ਪਾਏ ਗਏ ਹਨ, ਔਰ ਕਈ ਤਰ੍ਹਾਂ ਦੇ ਵੇਦਾਂ ਦੇ ਵਿੱਚ ਸ਼ਲੋਕ ਪਾਏ ਗਏ ਹਨ, ਜਿੱਥੇ ਰਿਸ਼ੀ ਮੁਨੀ ਜਿਹੜੇ ਨੇ ਉਹ ਆਪਣੀ ਵੇਦਨਾ ਜ਼ਾਹਰ ਕਰਦੇ ਰਹੇ ਨੇ ਕਿ ਉਹ ਪਾਪ ਵਿੱਚ ਰਹੇ ਨੇ, ਪਾਪ ਉਹਨਾਂ ਦੇ ਨਾਲ ਉਸ ਜਨਮ ਤੋਂ ਰਹਾ ਹੈ, ਉਹ ਸਟਰਗਲ ਕਰਦੇ ਰਹੇ ਨੇ ਪਾਪ ਦੇ ਨਾਲ, ਗੁਨਾਹ ਦੇ ਨਾਲ। ਮੈਂ ਉਹਨਾਂ ਨੂੰ ਉਹਨਾਂ ਸ਼ਲੋਕਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ, ਪਰ ਹਰ ਬੰਦੇ ਨੂੰ ਇਸ ਅੰਦਰ ਝਾਤੀ ਮਾਰਦਾ, ਇਸ ਨਾਲ ਪਤਾ ਲੱਗ ਜਾਂਦਾ ਹੈ। ਇੱਕ ਮੁਸਲਿਮ ਸ਼ਾਇਰ ਇਸ ਤਰ੍ਹਾਂ ਲਿਖਦੇ ਹੈ, ਜ਼ਿੰਦਗੀ ਕਿਆ ਹੈ ਗੁਨਾਹ ਹੈ, ਆਦਮ ਜ਼ਿੰਦਗੀ ਹੈ ਤੋ ਗੁਨਾਹਗਾਰ ਹੂੰ ਮੈਂ। ਹਰ ਸ਼ਖਸ ਸ਼ਾਇਰ ਹੋ ਗਿਆ, ਕਵੀ ਹੋ ਗਿਆ, ਮੌਲਵੀ ਹੋ ਗਿਆ, ਇਸ ਗੱਲ ਨੂੰ ਜਾਣਦਾ ਹੈ ਕਿ ਗੁਨਾਹ ਹਰ ਅੰਦਰ ਹਰ ਇਨਸਾਨ ਦੇ ਅੰਦਰ ਪਾਏ ਜਾਂਦੇ ਹਨ। ਬਾਣੀ ਦੇ ਵਿੱਚ ਲਿਖਿਆ ਹੈ ਕਿ ਕੋਈ ਵੀ ਧਰਮੀ ਨਹੀਂ, ਇੱਕ ਵੀ ਨਹੀਂ, ਸਭ ਪਰਮੇਸ਼ਰ ਦੀ ਮਹਿਮਾ ਤੋਂ ਰਾਹਿਤ ਹੋ ਚੁੱਕੇ ਨੇ, ਦੂਰ ਹੋ ਚੁੱਕੇ ਹਨ, ਇਸ ਲਈ ਕੋਈ ਵੀ ਇਸ ਤੋਂ ਬਚ ਨਹੀਂ ਸਕਿਆ ਹੈ। ਪਰ ਹੁਣ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ? ਰੋਮੇ ਦੀ ਪੱਤਰੀ ਲਿਖਿਆ ਹੈ, ਪਾਪ ਦੀ ਮਜ਼ਦੂਰੀ ਮੌਤ ਹੈ। ਪਾਪ ਜੋ ਹੈ ਪਰਮੇਸ਼ੁਰ ਦੇ ਨਿਗਾਹ ਦੇ ਵਿੱਚ ਉਸਦੀ ਆਗਿਆ ਦੀ ਉਲੰਘਣਾ ਹੈ, ਪਰਮੇਸ਼ੁਰ ਦੇ ਉਸ ਦਿੱਤੀ ਹੋਈ ਸੇਧ ਤੋਂ ਚੁੱਕ ਜਾਣਾ ਹੈ, ਨਿਸ਼ਾਨੇ ਤੋਂ ਹਟ ਜਾਣਾ ਹੈ, ਕੁਰਾਹੇ ਪੈ ਜਾਣਾ ਹੈ। ਇਸ ਲਈ ਹੁਣ ਕੀ ਕਰਨਾ ਹੈ, ਕਿਵੇਂ ਇਸ ਤੋਂ ਵਾਪਸ ਅਸੀਂ ਆ ਸਕਦੇ ਹਾਂ? ਪ੍ਰਭੂ ਯਿਸੂ ਜੀ ਜੋ ਸਾਡੇ ਲਈ ਕੁਰਬਾਨ ਹੋਏ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ, ਜੋ ਇਸ ਦੂਰੀ ਨੂੰ, ਇਸ ਗੁਨਾਹਾਂ ਦੀ ਉਸ ਦੀਵਾਰ ਨੂੰ ਢਾਹ ਸੁੱਟ ਸਕਦੇ ਹਨ, ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚੋਂ ਗੁਨਾਹ, ਗਲਤੀਆਂ, ਬਿਮਾਰੀਆਂ, ਕਮਜ਼ੋਰੀਆਂ ਨੂੰ ਦੂਰ ਕਰ ਸਕਦੇ ਹਨ। ਕੋਈ ਬੰਦਾ ਆਪਣੀ ਕੋਸ਼ਿਸ਼ ਦੇ ਨਾਲ ਯਾਤਰਾ ਕਰਕੇ, ਡੁਬਕੀਆਂ ਲਗਾ ਕੇ, ਕਿਸੇ ਦੂਰ ਦੁਰਾਡੀ ਜਗ੍ਹਾ 'ਤੇ ਜਾ ਕੇ ਤਪੱਸਿਆ ਕਰਕੇ, ਜਾਂ ਕੋਈ ਪੀਰ ਪੈਗੰਬਰ ਕੋਈ ਉਪਾਅ ਕਰਕੇ ਇਸ ਗੁਨਾਹ ਨੂੰ ਸਾਡੀ ਜ਼ਿੰਦਗੀ ਤੋਂ ਦੂਰ ਨਹੀਂ ਕਰ ਸਕਦਾ ਹੈ। ਪਾਪ ਦੀ ਜੀ ਜੋ ਖਾਤਮਾ ਕਰਨ ਦੀ ਜੋ ਤਾਕਤ ਹੈ, ਕਿਸੇ ਇਨਸਾਨ ਦੇ ਅੰਦਰ ਹੈ ਨਹੀਂ, ਕਿਉਂਕਿ ਹਰ ਇਨਸਾਨ ਪਾਪ ਦੇ ਅੰਦਰ ਹੈ। ਕੌਣ ਕਰ ਸਕਦਾ ਹੈ? ਉਹ ਜੋ ਪਾਪ ਰਹਿਤ ਹੈ ਅਤੇ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਹੈ। ਅਤੇ ਪ੍ਰਭੂ ਯਿਸੂ ਜੀ ਇਸ ਦੁਨੀਆਂ 'ਤੇ ਆਏ, ਜਿਨ੍ਹਾਂ ਨੇ ਸਾਡੇ ਤੋਂ ਸਾਰੇ ਪਾਪ ਚੁੱਕ ਲਏ। ਪਵਿੱਤਰ ਸ਼ਾਸਤਰ ਬਾਈਬਲ ਵਿੱਚ ਲਿਖਿਆ, ਉਹ ਜਦ ਅਸੀਂ ਪਾਪੀ ਹੀ ਸਾਂ, ਤਦ ਪ੍ਰਭੂ ਯਿਸੂ ਜੀ ਸਾਡੇ ਲਈ ਆਏ ਅਤੇ ਸਾਡੇ ਲਈ ਉਹਨਾਂ ਨੇ ਆਪਣੇ ਜ਼ਿੰਦਗੀ ਦੀ ਅਹੁਤੀ ਦਿੱਤੀ। ਪ੍ਰਭੂ ਯਿਸੂ ਜੀ ਇਹ ਵੀ ਆਖਦੇ ਹਨ, ਮੈਂ ਇਸ ਲਈ ਆਇਆ ਹਾਂ ਕਿ ਮੈਂ ਪਾਪ ਦਾ ਨਾਸ਼ ਕਰਾਂ ਅਤੇ ਬਹੁਤਿਆਂ ਦੀ ਨਿਸਤਾਰੇ ਦੇ ਲਈ ਆਪਣੀ ਜ਼ਿੰਦਗੀ ਦੇਵਾਂ। ਬਾਣੀ 'ਚ ਲਿਖਿਆ ਹੈ, ਯੂਹੰਨਾ ਦੀ ਅੰਜੀਲ ਦੱਸਦਾ ਹੈ, ਉਸਦੀ 10ਵੀਂ ਪੰਕਤੀ, ਚੋਰ ਨਹੀਂ ਹੁੰਦਾ ਪਰ ਚੋਰੀ ਕਰਨ ਲਈ, ਨਾਸ਼ ਕਰਨ ਲਈ, ਘਾਤ ਕਰਨ ਦੇ ਲਈ, ਪਰ ਪ੍ਰਭੂ ਯਿਸੂ ਜੀ ਆਖਦੇ ਨੇ ਮੈਂ ਇਸ ਲਈ ਆਇਆ ਹਾਂ ਤਾਂ ਕਿ ਤੁਹਾਨੂੰ ਜ਼ਿੰਦਗੀ ਮਿਲੇ ਔਰ ਬਹੁਤ ਤਾਇਦ ਦੀ ਭਰਪੂਰ ਜ਼ਿੰਦਗੀ ਮਿਲੇ। ਇਹ ਜ਼ਿੰਦਗੀ ਦੇਣ ਪ੍ਰਭੂ ਯਿਸੂ ਜੀ ਆਏ ਹਨ। ਇਸ ਲਈ ਜਦੋਂ ਅਸੀਂ ਆਪਣੇ ਅਪਰਾਧਾਂ ਨੂੰ, ਗਲਤੀਆਂ, ਗੁਨਾਹਾਂ ਨੂੰ ਪ੍ਰਭੂ ਯਿਸੂ ਦੇ ਸਾਹਮਣੇ ਕਬੂਲ ਕਰ ਲੈਂਦੇ ਹਾਂ, ਮੰਨ ਲੈਂਦੇ ਹਾਂ, ਅਤੇ ਉਸ ਦੇ ਨਾਲ ਪ੍ਰਭੂ ਦੇ ਹਜ਼ੂਰ ਸਾਡੇ ਲਈ ਇੱਕ ਰਸਤਾ ਖੁੱਲ੍ਹ ਜਾਂਦਾ ਹੈ, ਇੱਕ ਰਾਸਤਾ ਬਣ ਜਾਂਦਾ ਹੈ। ਕਿਸ ਤਰ੍ਹਾਂ ਇਹ ਸਾਡੇ 'ਤੇ ਡਿਪੈਂਡ ਕਰਦਾ ਹੈ, ਜਦੋਂ ਅਸੀਂ ਉਸ ਪ੍ਰਭੂ ਦੀ ਦਿੱਤੀ ਹੋਈ ਕੁਰਬਾਨੀ ਨੂੰ ਸਵੀਕਾਰਦੇ ਹਾਂ, ਜਾਂ ਪ੍ਰਭੂ ਦੇ ਉਸ ਕੀਤੇ ਹੋਏ ਪ੍ਰੋਵਿਜ਼ਨ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਲੈਂਦੇ ਹਾਂ। ਆਪਣੇ ਆਟੋਮੈਟਿਕ ਇਹ ਕੰਮ ਨਹੀਂ ਹੋ ਜਾਂਦਾ ਹੈ ਕਿ ਤੁਸੀਂ ਬਸ ਹਰ ਬੰਦਾ ਨਜਾਤ ਪਾ ਲਵੇਗਾ। ਜਿਵੇਂ ਜਦ ਤੱਕ ਤੁਸੀਂ ਆਪ ਪਾਣੀ ਪੀਂਦੇ ਨਹੀਂ, ਪਿਆਸ ਬੁਝਦੀ ਨਹੀਂ ਹੈ। ਦੁਨੀਆਂ ਵਿੱਚ 3 ਹਿੱਸੇ ਪਾਣੀ ਹੈ ਅਤੇ 1 ਹਿੱਸਾ ਧਰਤੀ ਹੈ, ਫਿਰ ਵੀ ਲੋਕ ਪਿਆਸੇ ਰਹਿੰਦੇ ਹਨ। ਕਈ ਜਗ੍ਹਾ 'ਤੇ ਸੋਕਾ ਪਿਆ ਰਹਿੰਦਾ ਹੈ, ਅਤੇ ਕਈ ਜਗ੍ਹਾ ਲੋਕ ਸੋਕੇ ਦੇ ਕਾਰਨ ਔਕੜ ਕਰਕੇ ਉਹ ਆਪਣੀ ਜ਼ਿੰਦਗੀ ਵਿੱਚ ਇਸ ਦੁਨੀਆਂ ਤੋਂ ਆਪਣੀ ਜ਼ਿੰਦਗੀ ਤੋਂ ਹੱਥ ਧੋ ਲੈਂਦੇ ਹਨ। ਵਜ੍ਹਾ ਇਹ ਹੈ ਕਿ ਪਾਣੀ ਉਹਨਾਂ ਨੂੰ ਨਹੀਂ ਮਿਲਿਆ। ਇਸੇ ਤਰ੍ਹਾਂ ਮੁਕਤੀ ਪਰਮੇਸ਼ੁਰ ਨੇ ਪ੍ਰਬੰਧ ਕੀਤਾ ਹੈ, ਉਸਦਾ ਇੰਤਜ਼ਾਮ ਕੀਤਾ ਹੈ, ਪਰ ਫਿਰ ਵੀ ਜਦ ਤੱਕ ਅਸੀਂ ਉਸ ਮੁਕਤੀ ਨੂੰ ਸਵੀਕਾਰਦੇ ਨਹੀਂ, ਅਪਣਾਉਂਦੇ ਨਹੀਂ ਹੈ, ਤਦ ਤੱਕ ਇਹ ਮੁਕਤੀ ਆਟੋਮੈਟਿਕਲੀ ਸਾਡੀ ਜ਼ਿੰਦਗੀ ਵਿੱਚ ਆ ਨਹੀਂ ਸਕਦੀ ਹੈ। ਗੁਨਾਹ ਆਪਣੇ ਆਪ ਸਾਡੀ ਜ਼ਿੰਦਗੀ ਤੋਂ ਦੂਰ ਨਹੀਂ ਹੋ ਸਕਦੇ। ਪ੍ਰਭੂ ਯਿਸੂ ਮਸੀਹ ਜੋ ਸਾਡੀ ਖਾਤਰ ਉਹਨਾਂ ਨੇ ਸਲੀਬ ਉੱਤੇ ਦੁੱਖ ਸਹੇ ਆਪਣੀ ਜ਼ਿੰਦਗੀ ਉੱਤੇ, ਉਹ ਸਾਰੀ ਸ਼ਰਮ ਨਿੰਦਾ ਆਪਣੀ ਜ਼ਿੰਦਗੀ ਦੇ ਲਈ, ਸਾਡੇ ਸਾਰੇ ਗੁਨਾਹ ਪਾਪ ਆਪਣੇ ਉੱਤੇ ਚੱਕਲੇ, ਅਤੇ ਪਰਮੇਸ਼ੁਰ ਪਿਤਾ ਨੇ ਆਖਿਆ ਕਿ ਹਾਂ ਮੈਂ ਇਸ ਕੁਰਬਾਨੀ ਨੂੰ ਕਬੂਲ ਕਰਦਾ ਹਾਂ, ਅਤੇ ਉਸਨੇ ਆਖਿਆ ਕਿ ਜੋ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰੇਗਾ ਉਹੀ ਨਜਾਤ ਮੁਕਤੀ ਪਾਏਗਾ। ਯੂਹੰਨਾ ਦੀ ਅੰਜੀਲ 1 ਅਧਿਆਇ ਉਸਦੀ 12ਵੀਂ ਅਤੇ 14ਵੀਂ ਪੰਕਤੀ ਵਿੱਚ ਲਿਖਿਆ ਕਿ ਉਹ ਸ਼ਬਦ ਦੇ ਤਾਰੀ ਹੋਇਆ ਅਤੇ ਉਸਨੇ ਸਾਡੇ ਵਿੱਚ ਡੇਰਾ ਕਿਹਾ। ਜਿੰਨਿਆਂ ਨੇ ਪ੍ਰਭੂ ਯਿਸੂ ਜੀ ਨੂੰ ਕਬੂਲ ਕੀਤਾ ਉਹਨਾਂ ਨੂੰ ਪਰਮੇਸ਼ੁਰ ਪਿਤਾ ਨੇ ਆਪਣੇ ਬੱਚਾ ਬੱਚੀ ਹੋਣ ਦਾ ਹੱਕ ਬਖਸ਼ ਦਿੱਤਾ। ਬਾਣੀ 'ਚ ਲਿਖਿਆ, ਮਨ ਨਾਲ ਵਿਸ਼ਵਾਸ ਅਤੇ ਮੂੰਹ ਨਾਲ ਅੰਗੀਕਾਰ ਕਰਨ ਦੇ ਨਾਲ ਅਸੀਂ ਨਜਾਤ ਮੁਕਤੀ ਮੋਕਸ਼ ਪਾਉਂਦੇ ਹਾਂ। ਜਦੋਂ ਅਸੀਂ ਮਨ ਨਾਲ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਸਾਡੇ ਲਈ ਕੁਰਬਾਨ ਹੋਏ, ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ, ਸ਼ਹੀਦੀ ਦਿੱਤੀ, ਅਤੇ ਮੈਂ ਮੰਨਦਾ ਹਾਂ ਕਿ ਮੇਰੇ ਸਾਰੇ ਗੁਨਾਹ, ਗਲਤੀਆਂ, ਬਿਮਾਰੀਆਂ ਉਸਨੇ
ਚੁੱਕ ਲਈਆਂ ਹਨ ਅਤੇ ਹੁਣ ਮੈਂ ਸਵੀਕਾਰਦਾ ਹਾਂ ਪਿਤਾ ਦੇ ਸਾਹਮਣੇ ਕਿ ਮੇਰੇ ਸਾਰੇ ਗੁਨਾਹ ਚੁੱਕ ਲਏ ਹਨ ਅਤੇ ਮੈਂ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰਦਾ ਹਾਂ। ਉਸ ਘੜੀ ਜਦੋਂ ਤੁਸੀਂ ਮੂੰਹ ਨਾਲ ਅੰਗੀਕਾਰ ਕਰਦੇ ਹੋ ਤਾਂ ਪਰਮੇਸ਼ਰ ਦੇ ਸਾਹਮਣੇ ਤੁਹਾਡੇ ਗੁਨਾਹ ਮਾਫ਼ ਹੁੰਦੇ ਹਨ, ਤੁਹਾਡੀਆਂ ਗਲਤੀਆਂ ਮਾਫ਼ ਹੁੰਦੀਆਂ ਅਤੇ ਤੁਸੀਂ ਪ੍ਰਭੂ ਦੇ ਹਜ਼ੂਰ ਉਹ ਕਬੂਲੀਅਤ ਉਹ ਸਵੀਕ੍ਰਿਤੀ ਨੂੰ ਪ੍ਰਾਪਤ ਕਰਦੇ ਹੋ। ਜਦੋਂ ਤੁਸੀਂ ਇਹ ਅਜਿਹੀ ਪ੍ਰਾਰਥਨਾ ਕਰਦੇ ਹੋ ਕਿ ਹਾਂ ਪ੍ਰਭੂ ਨੇ ਵਾਕਿਆ ਮੇਰੇ ਗੁਨਾਹ ਗਲਤੀ ਨੂੰ ਚੁੱਕ ਲਿਆ ਹੈ, ਪਰਮੇਸ਼ਰ ਮੈਨੂੰ ਦੰਡ ਦੇਣ ਲਈ ਸਜ਼ਾ ਦੇਣ ਲਈ ਇਸ ਦੁਨੀਆਂ 'ਤੇ ਨਹੀਂ ਆਏ। ਬਹੁਤੇ ਕਈ ਵਾਰ ਸੋਚਦੇ ਰਹਿੰਦੇ ਹਨ ਕਿ ਪਰਮੇਸ਼ਰ ਮੈਨੂੰ ਮਾਰਨ ਲਈ, ਘਾਤ ਕਰਨ ਲਈ ਇਸ ਦੁਨੀਆਂ 'ਤੇ ਅਵਤਾਰ ਲੈਂਦਾ ਹੈ ਅਤੇ ਦੁਨੀਆਂ ਨੂੰ ਖਤਮ ਕਰਨਾ ਚਾਹੁੰਦਾ ਹੈ, ਤੁਹਾਨੂੰ ਖਤਮ ਕਰਨਾ ਚਾਹੁੰਦਾ। ਨੋ, ਪਰਮੇਸ਼ਰ ਜੋ ਹੈ ਪ੍ਰੇਮੀ ਪਿਤਾ ਆਪਣੀ ਔਲਾਦ ਆਪਣੇ ਬੱਚਿਆਂ ਨੂੰ ਕਦੇ ਮਾਰਨਾ ਖਤਮ ਕਰਨਾ ਨਹੀਂ ਚਾਹੁੰਦਾ ਹੈ। ਜਿਵੇਂ ਇੱਕ ਬਾਪ ਦੇ ਬੱਚੇ ਨੂੰ ਲਾ ਇਲਾਜ ਬਿਮਾਰੀ ਹੋਈ ਹੋਵੇ ਅਤੇ ਉਹ ਉਸ ਦੇ ਇਲਾਜ ਲਈ ਜਗ੍ਹਾ ਜਗ੍ਹਾ ਭਾਲਦਾ ਹੈ, ਉਹ ਉਸ ਦੇ ਅੰਦਰ ਜੋ ਲਾ ਇਲਾਜ ਬਿਮਾਰੀ ਹੈ, ਉਸ ਦੇ ਅੰਦਰ ਜੋ ਬਿਮਾਰੀ ਦੇ ਕੀਟਾਣੂ ਹਨ, ਉਸ ਨਾਲ ਨਫ਼ਰਤ ਕਰਦਾ ਹੈ, ਬਿਮਾਰੀ ਨਾਲ ਨਫ਼ਰਤ ਕਰਦਾ ਹੈ ਪਰ ਆਪਣੇ ਬੱਚੇ ਨਾਲ ਨਫ਼ਰਤ ਨਹੀਂ ਕਰਦਾ। ਉਸੇ ਤਰ੍ਹਾਂ ਪਰਮੇਸ਼ਰ ਸਾਡੇ ਨਾਲ ਮੁਹੱਬਤ ਕਰਦਾ ਪਰ ਸਾਡੇ ਅੰਦਰਲੇ ਪਾਪ ਦੇ ਨਾਲ ਨਫ਼ਰਤ ਕਰਦਾ ਹੈ, ਤੋ ਸਾਡੇ ਨੂੰ ਸਾਨੂੰ ਉਹ ਬਚਾਉਣਾ ਚਾਹੁੰਦਾ ਹੈ। ਜਦੋਂ ਸਾਡੇ ਪਾਪ ਉਸਨੇ ਸਾਡੇ ਅੰਦਰੋਂ ਚੁੱਕ ਲੈਂਦਾ ਹੈ, ਖਤਮ ਕਰ ਦਿੰਦਾ ਹੈ, ਉਸੇ ਘੜੀ ਸਾਡਾ ਮਿਲਣ, ਸਾਡਾ ਸੰਗਮ, ਸਾਡਾ ਮੇਲ ਪਿਤਾ ਪਰਮੇਸ਼ਰ ਦੇ ਨਾਲ ਹੋ ਜਾਂਦਾ ਹੈ। ਇਹ ਕਿਵੇਂ ਹੋ ਸਕਦਾ ਹੈ? ਜਦੋਂ ਅਸੀਂ ਮਨ ਦੇ ਨਾਲ ਵਿਸ਼ਵਾਸ ਕਰਦੇ ਹਾਂ, ਨਿਸ਼ਚਾ ਕਰਦੇ ਹਾਂ ਅਤੇ ਪ੍ਰਭੂ ਦੇ ਸਾਹਮਣੇ ਆਪਣੇ ਗੁਨਾਹ ਗਲਤੀ ਨੂੰ ਕਬੂਲ ਕਰਦੇ ਹਾਂ, ਸਵੀਕਾਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਭੂ ਜੀ ਮੇਰੇ ਗੁਨਾਹ ਮੇਰੀ ਗਲਤੀਆਂ ਮੈਨੂੰ ਮਾਫ਼ ਕਰ, ਮੈਂ ਜਾਣੇ ਅਣਜਾਣੇ ਗੁਨਾਹ ਕੀਤੇ, ਗਲਤੀਆਂ ਕੀਤੀਆਂ, ਗਲਤ ਸੋਚਿਆ, ਗਲਤ ਬੋਲਿਆ, ਗਲਤ ਸੁਣਿਆ, ਗਲਤ ਕਾਰਜ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ, ਮੇਰੇ ਗੁਨਾਹਾਂ ਨੂੰ ਮੇਰੇ ਗਲਤੀਆਂ ਨੂੰ ਮਾਫ਼ ਕਰ, ਮੇਰੇ ਜ਼ਿੰਦਗੀ ਦੇ ਵਿੱਚੋਂ ਨਸ਼ੇ, ਗਲਤੀਆਂ, ਬੁਰੀਆਂ ਆਦਤਾਂ, ਬੁਰੇ ਖੁਆਇਸ਼ਾਂ, ਬੁਰੇ ਵਿਚਾਰ ਮੇਰੀ ਜ਼ਿੰਦਗੀ 'ਚੋਂ ਕੱਢ ਦੇ, ਬਿਮਾਰੀਆਂ ਨੂੰ ਮੇਰੇ ਅੰਦਰੋਂ ਕੱਢ ਦੇ ਅਤੇ ਇੱਕ ਮੈਨੂੰ ਨਵੀਂ ਜ਼ਿੰਦਗੀ ਬਖਸ਼, ਮੈਨੂੰ ਆਪਣਾ ਔਲਾਦ ਬੱਚਾ ਬੱਚੀ ਬਣਾ ਲਾ, ਮੇਰੇ ਅੰਦਰ ਆਪਣਾ ਪਵਿੱਤਰ ਆਤਮਾ ਭੇਜ ਕੇ ਮੈਨੂੰ ਮੇਰੀ ਅਗਵਾਈ ਕਰ, ਮੈਨੂੰ ਪਾਕ ਕਰ, ਮੈਨੂੰ ਪਵਿੱਤਰ ਕਰ, ਮੈਨੂੰ ਸ਼ੁੱਧ ਕਰ। ਉਸ ਘੜੀ ਜਦੋਂ ਤੁਸੀਂ ਆਖਦੇ ਹੋ ਕਿ ਮੈਂ ਪ੍ਰਭੂ ਯਿਸੂ ਜੀ ਨੂੰ ਆਪਣਾ ਪ੍ਰਭੂ, ਆਪਣਾ ਨਜਾਤ ਦਹਿੰਦਾ, ਮੁਕਤੀਦਾਤਾ ਕਬੂਲ ਕਰਦਾ ਹਾਂ ਅਤੇ ਪ੍ਰਭੂ ਤੁਹਾਡੀ ਜ਼ਿੰਦਗੀ 'ਤੇ ਮਿਹਰ ਕਰਦੇ ਨੇ, ਕਿਰਪਾ ਕਰਦੇ ਨੇ, ਉਸੇ ਘੜੀ ਤੁਹਾਡੀ ਜ਼ਿੰਦਗੀ 'ਚ ਇੱਕ ਨਵਾਂ ਸ਼ੁਰੂਆਤ ਹੁੰਦੀ ਹੈ, ਨਵਾਂ ਜਨਮ ਹੁੰਦਾ ਹੈ ਅਤੇ ਤੁਸੀਂ ਆਤਮਿਕ ਤੌਰ 'ਤੇ ਤੁਹਾਡੀ ਰੂਹ ਜਾਗ ਜਾਂਦੀ ਹੈ ਅਤੇ ਤੁਸੀਂ ਪਰਮੇਸ਼ੁਰ ਨੂੰ ਪਹਿਚਾਣਨਾ ਸ਼ੁਰੂ ਕਰਦੇ ਹੋ, ਉਸ ਨੂੰ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ। ਮੈਂ ਤੁਹਾਡੀ ਅਰਦਾਸ ਕਰਦਾ ਹਾਂ ਕਿ ਪ੍ਰਭੂ ਤੁਹਾਨੂੰ ਅਜਿਹਾ ਕਰਨ ਵਿੱਚ ਤੁਹਾਡੀ ਸਹਾਇਤਾ ਕਰੇ, ਮਦਦ ਕਰੇ ਕਿ ਤੁਸੀਂ ਆਤਮਿਕ ਤੌਰ 'ਤੇ ਨਵੇਂ ਸਿਰਿਓਂ ਜਨਮ ਪਾ ਸਕੋ। ਮਨ ਦੇ ਵਿੱਚ ਵਿਸ਼ਵਾਸ ਕਰਕੇ, ਮੂੰਹ ਨਾਲ ਅੰਗੀਕਾਰ ਕਰਕੇ ਪ੍ਰਭੂ ਯਿਸੂ ਨੂੰ ਜਦੋਂ ਤੁਸੀਂ ਕਬੂਲ ਕਰੋਗੇ, ਨਵਾਂ ਇੱਕ ਜਨਮ ਹੋਏਗਾ, ਨਵੀਂ ਸ਼ੁਰੂਆਤ ਹੋਏਗੀ, ਤੁਹਾਡਾ ਸੰਗਮ, ਤੁਹਾਡਾ ਮਿਲਣ ਪ੍ਰਭੂ ਦੇ ਨਾਲ ਹੋਵੇਗਾ। ਮੈਂ ਅਰਦਾਸ ਕਰਦਾ ਹਾਂ, ਮੇਰੇ ਨਾਲ ਆਪਣੀ ਅੱਖਾਂ ਬੰਦ ਕਰੋ, ਪ੍ਰਭੂ ਨੂੰ ਧਿਆਨ ਕਰੋ। ਪ੍ਰਭੂ ਯਿਸੂ ਜੀ, ਮੈਂ ਆਪਣੇ ਭੈਣ ਭਰਾ ਬੱਚੇ ਨੌਜਵਾਨ ਬਜ਼ੁਰਗ ਦੇ ਲਈ ਪ੍ਰਾਰਥਨਾ ਅਰਦਾਸ ਕਰਦਾ ਹਾਂ ਕਿ ਉਸ ਦੀ ਜ਼ਿੰਦਗੀ ਵਿੱਚ ਸਾਰੇ ਗੁਨਾਹਾਂ ਗਲਤੀਆਂ ਨੂੰ ਮਾਫ਼ ਕਰੋ, ਭੁੱਲਾਂ ਚੁੱਕਾਂ ਨੂੰ ਦੂਰ ਕਰੋ, ਨਸ਼ਿਆਂ ਨੂੰ ਦੂਰ ਕਰੋ, ਪਵਿੱਤਰ ਆਤਮਾ ਦਵੋ ਇਹਨਾਂ ਨੂੰ ਤਾਂ ਕਿ ਪ੍ਰਭੂ ਜੀ ਇਹ ਤੁਹਾਨੂੰ ਪਹਿਚਾਣ ਸਕਣ, ਸਮਝ ਸਕਣ, ਸਾਰੀ ਜਾਦੂ ਟੂਣੇ ਦੀ, ਬਿਮਾਰੀ ਦੀ, ਕਮਜ਼ੋਰੀ ਦੀ, ਕੀਤੇ ਕਿਰਾਏ ਦੀ, ਜੋ ਕੋਈ ਵੀ ਸ਼ਿਕਾਇਤ ਅਗਰ ਹੈ, ਬੁਰੀ ਆਦਤ ਹੈ ਤਾਂ ਇਹਨਾਂ ਦੀ ਜ਼ਿੰਦਗੀ ਤੋਂ ਦੂਰ ਕਰੋ, ਬਿਮਾਰੀਆਂ ਨੂੰ ਦੂਰ ਕਰੋ, ਕਮਜ਼ੋਰੀਆਂ ਨੂੰ ਦੂਰ ਕਰੋ, ਆਪਣੀ ਸ਼ਿਫਾ ਚੰਗਾਈ ਨਰੋਆ ਕਰਨ ਦੀ ਤਾਕਤ ਇਹਨਾਂ ਜ਼ਿੰਦਗੀ 'ਚ ਪਾਓ, ਗੁਨਾਹ ਮਾਫ਼ ਕਰਕੇ ਇਹਨਾਂ ਨੂੰ ਆਪਣਾ ਔਲਾਦ ਬੱਚਾ ਬੱਚੀ ਬਣਾਓ, ਮਿਹਰ ਕਿਰਪਾਲਾ ਹੱਥ ਰੱਖੋ, ਆਪਣੇ ਲਹੂ ਦੇ ਨਾਲ ਟੱਕੋ ਅਤੇ ਪਾਕ ਸਾਫ਼ ਸ਼ੁੱਧ ਕਰੋ। ਇਸੇ ਘੜੀ ਮੈਂ ਪ੍ਰਾਰਥਨਾ ਕਰਦਾ, ਸ਼ੈਤਾਨ ਦਾ, ਕਿਤੇ ਕਿਰਾਏ ਦਾ, ਕਿਸੇ ਵੀ ਬੁਰੀ ਗੱਲ ਦਾ ਇਹਨਾਂ 'ਤੇ ਕੋਈ ਇਸ ਵੇਲੇ ਤੋਂ ਕੋਈ ਅਸਰ ਨਹੀਂ ਹੈ, ਬਲਕਿ ਇਹਨਾਂ ਦੀ ਜ਼ਿੰਦਗੀ ਤੋਂ ਅਜਿਹੇ ਸਾਰੇ ਸ਼ਰਾਪ ਨੂੰ ਕੈਂਸਲ ਕਰਦੇ ਹਾਂ। ਪ੍ਰਭੂ ਯਿਸੂ ਜੀ ਦੇ ਨਾਂ 'ਤੇ ਸਿਰ ਤੋਂ ਲੈ ਕੇ ਪੈਰਾਂ ਦੀ ਤਲੀ ਤੱਕ ਇਹਨਾਂ ਨੂੰ ਤੁਹਾਡੇ ਪੰਖਾਂ ਦੇ ਅੜ 'ਚ ਅਸੀਂ ਟੱਕਦੇ ਹਾਂ। ਇਹਨਾਂ ਨੂੰ ਬਲੈਸ ਕਰੋ, ਬਰਕਤ ਦਿਓ, ਆਸ਼ਿਸ਼ ਦਿਓ। ਪ੍ਰਭੂ ਯਿਸੂ ਜੀ ਦੇ ਪਵਿੱਤਰ ਨਾਂ 'ਤੇ ਅਰਦਾਸ ਮੰਗਦੇ ਹਾਂ, ਆਮੀਨ। ਹੁਣ ਤੁਹਾਡੀ ਇੱਕ ਜ਼ਿੰਮੇਵਾਰੀ ਹੈ, ਪ੍ਰਭੂ ਨੂੰ ਤੁਸੀਂ ਕਬੂਲ ਕੀਤਾ ਹੈ, ਪ੍ਰਭੂ ਨੂੰ ਤੁਸੀਂ ਸਵੀਕਾਰਿਆ ਹੈ, ਇੱਕ ਕੰਮ ਕਰੋ, ਬਾਈਬਲ ਆਪਣੀ ਲਵੋ, ਆਪਣਾ ਇੱਕ ਧਰਮ ਸ਼ਾਸਤਰ, ਆਪਣਾ ਪਰਸਨਲ ਆਪਣੀ ਬਾਈਬਲ ਲਵੋ, ਉਸ ਨੂੰ ਰੋਜ਼ਾਨਾ ਪੜ੍ਹਿਆ ਕਰੋ, ਅੱਛੀ ਸੰਗਤ ਚਰਚ ਪਾਲ ਕੇ ਸੰਤਾਂ ਦੇ ਨਾਲ, ਸੰਗਤਾਂ ਦੇ ਨਾਲ ਜਾ ਕੇ ਸੰਗਤ ਕਰੋ ਅਤੇ ਲਗਾਤਾਰ ਕੋਸ਼ਿਸ਼ ਦੇ ਨਾਲ ਬਾਣੀ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰੋ, ਅਮਲ ਕਰੋ ਉਸ 'ਤੇ। ਜੋ ਆਪਣੀ ਜ਼ਿੰਦਗੀ ਦੇ ਵਿੱਚ ਕਮਾਈ ਹੈ ਉਸ ਦਾ ਦਸਵਾਂ ਹਿੱਸਾ ਦੇ ਕੇ ਪ੍ਰਭੂ ਦੇ ਅੱਗੇ ਆਪਣੇ ਦਾਨ ਅਰਪਿਤ ਕਰੋ, ਭੇਂਟ ਕਰੋ ਅਤੇ ਲਗਾਤਾਰ ਰੋਜ਼ਾਨਾ ਪ੍ਰਾਰਥਨਾ ਕਰਦੇ ਰਹੋ। ਅਗਰ ਤੁਹਾਨੂੰ ਲੋੜ ਹੈ ਆਤਮਿਕ ਤੌਰ 'ਤੇ, ਰੂਹਾਨੀ ਤੌਰ 'ਤੇ ਅਗਵਾਈ ਪਾਉਣ ਦੀ, ਕੋਈ ਗਾਈਡੈਂਸ ਦੀ ਜ਼ਰੂਰਤ ਹੈ, ਮਾਰਗਦਰਸ਼ਨ ਦੀ ਪਾਉਣ ਦੀ ਜ਼ਰੂਰਤ ਹੈ, ਤਾਂ ਸਾਨੂੰ ਕਾਲ ਕਰ ਸਕਦੇ ਹੋ। ਸਾਡੀ ਵੈਬਸਾਈਟ 'ਤੇ ਜਾ ਕੇ ਤੁਸੀਂ ਲੋੜੀਂਦੀਆਂ ਸਾਰੀਆਂ ਫੈਸਿਲਿਟੀਜ਼ ਪ੍ਰਾਪਤ ਕਰ ਸਕਦੇ ਹੋ। ਸਾਨੂੰ ਈਮੇਲ ਦੇ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਅਸੀਂ ਇਸ ਜਗ੍ਹਾ 'ਤੇ ਪ੍ਰਭੂ ਦੀ ਸੇਵਾ ਕਰਨ ਵਾਸਤੇ ਹਾਂ, ਤਾਂ ਕਿ ਅਸੀਂ ਤੁਹਾਡੀ ਸੇਵਾ ਕਰਕੇ ਪ੍ਰਭੂ ਦੀ ਸੇਵਾ ਕਰ ਸਕੀਏ। ਪ੍ਰਭੂ ਤੁਹਾਨੂੰ ਬੜੀ ਬਰਕਤ ਦੇਵੇ, ਆਸ਼ੀਸ਼ ਦੇਵੇ। ਮੇ ਗਾਡ ਬਲੈਸ ਯੂ ਅਬੰਡੈਂਟਲੀ।

ਪਿਆਰੋ ਉੱਡਣ ਲਈ ਤਿਆਰੋ। ਫਾਦਰ ਜੀ ਕਿੱਥੇ ਨੇ? ਸਰ ਤੁਸੀਂ ਵੀ ਤਿਆਰ ਹੋ, ਇੱਕ ਮਾਈਕ੍ਰੋਫੋਨ ਇਹਨਾਂ ਨੂੰ ਹੋੜ ਦਿਓ। ਹਾਲੇਲੂਇਆ 1 2 3

ਜੇ ਸੰਡੇ ਨੂੰ ਆਉਣਾ ਤੇ ਫਿਰ ਛੇ ਦਿਨ ਪਤਾ ਹੀ ਕੋਈ ਨੀ ਫਾਦਰ ਜੀ ਕਿੱਥੇ। ਯਿਸੂ ਮਸੀਹ ਦੇ ਨਾਲ ਰੋਜ਼ ਚੱਲਣਾ, ਰੋਜ਼ ਬਾਈਬਲ ਪੜ੍ਹਨੀ ਹੈ, ਰੋਜ਼ ਦੁਆ ਕਰਨੀ ਹੈ, ਰੋਜ਼ ਯਿਸੂ ਮਸੀਹ ਦਾ ਨਾਰਾ ਲਾਣਾ। ਬੋਲੋ ਯਿਸੂ ਮਸੀਹ ਕੇ ਨਾਮ ਕੀ, ਯਿਸੂ ਮਸੀਹ ਕੇ ਨਾਮ।

ਪਿਆਰੇ ਅਜ਼ੀਜ਼ੋ, ਅੱਜ ਦੇ ਇਸ ਖਾਸ ਪਾਕ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਕਿਸ ਪ੍ਰਕਾਰ ਇਨਸਾਨ ਪਰਮੇਸ਼ੁਰ ਦੇ ਨਾਲ ਮੁਲਾਕਾਤ ਕਰ ਸਕਦਾ ਹੈ, ਪਰਮੇਸ਼ੁਰ ਦੇ ਨਾਲ ਮੇਲ ਕਰ ਸਕਦਾ ਹੈ। ਇਸ ਮਿਲਨ ਨੂੰ, ਇਸ ਸੰਗਮ ਨੂੰ ਮੋਕਸ਼, ਮੁਕਤੀ, ਨਿਰਵਾਣ, ਸਾਲਵੇਸ਼ਨ ਜਾਂ ਨਜਾਤ ਆਦਿ ਸ਼ਬਦਾਂ ਦੇ ਨਾਲ ਪੁਕਾਰਿਆ ਜਾਂਦਾ ਹੈ। ਇਹ ਹਰ ਇਨਸਾਨ ਦੀ ਇੱਕ ਬੜੀ ਖੋਜ ਰਹੀ ਹੈ। ਪੀੜ੍ਹੀ ਦਰ ਪੀੜ੍ਹੀ ਕਈ ਲੋਕ ਇਸ ਤਮੰਨਾ, ਇਸ ਖਾਹਿਸ਼ ਦੇ ਵਿੱਚ, ਕੋਸ਼ਿਸ਼ਾਂ ਦੇ ਵਿੱਚ, ਕਈ ਤਰੀਕਿਆਂ ਦੇ ਨਾਲ ਇਨਸਾਨ ਇਹ ਕਰਦਾ ਰਿਹਾ ਹੈ ਕਿ ਕਿਸੇ ਤਰ੍ਹਾਂ ਪਰਮੇਸ਼ੁਰ ਨੂੰ ਪਾ ਲਵੇ ਜਾਂ ਪਰਮੇਸ਼ੁਰ ਦੇ ਕੋਲ ਅਪੜ ਸਕੇ। ਕਈ ਕੋਸ਼ਿਸ਼ਾਂ ਦੇ ਬਾਵਜੂਦ ਇਨਸਾਨ ਇਸ ਗੱਲ ਦੇ ਵਿੱਚ ਅਸਫਲ ਰਿਹਾ ਹੈ, ਇਸ ਕੰਮ ਨੂੰ ਪੂਰਾ ਨਹੀਂ ਕਰ ਸਕਿਆ ਹੈ, ਕਿਉਂਕਿ ਸਾਡੀ ਡਾਇਰੈਕਸ਼ਨ ਜੋ ਹੈ ਬਿਲਕੁਲ ਫਰਕ ਰਹੀ ਹੈ। ਦੇਖੋ, ਸਭ ਤੋਂ ਪਹਿਲਾਂ ਇਸ ਗੱਲ ਨੂੰ ਸਮਝਣਾ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਹੈ ਕਿ ਪਰਮੇਸ਼ੁਰ ਭਲਾ ਹੈ, ਚੰਗਾ ਹੈ ਅਤੇ ਉਹ ਇਨਸਾਨ ਨਾਲ ਪਿਆਰ ਕਰਦਾ ਹੈ ਅਤੇ ਉਸ ਨਾਲ ਸੰਗਤੀ ਕਰਨਾ ਚਾਹੁੰਦਾ ਹੈ। ਇਸ ਤੋਂ ਜ਼ਿਆਦਾ ਕਿ ਅਸੀਂ ਪਰਮੇਸ਼ੁਰ ਨਾਲ ਸੰਗਤੀ ਕਰਨ ਦੀ ਖੁਆਇਸ਼ ਰੱਖੀਏ, ਪਰਮੇਸ਼ੁਰ ਸਾਡੇ ਨਾਲ ਸੰਗਤੀ ਕਰਨ ਦੀ ਜ਼ਿਆਦਾ ਖੁਆਇਸ਼ ਰੱਖਦੇ ਹਨ, ਕਿਉਂਕਿ ਅਸੀਂ ਪਰਮੇਸ਼ੁਰ ਦੇ ਹਾਂ, ਪਰਮੇਸ਼ੁਰ ਦੇ ਹੱਥਾਂ ਦੀ ਬਣਾਈ ਹੋਈ ਦਸਤਕਾਰੀ ਹਾਂ। ਉਹ ਸਾਡਾ ਸਿਰਜਣਹਾਰ ਰਚੇਤਾ ਹੈ, ਉਹ ਸਾਡਾ ਪਰਵਰਦਗਾਰ ਪ੍ਰਭੂ ਹੈ। ਉਹ ਜਾਣਦਾ ਹੈ ਕਿ ਕਿਸ ਕੰਮ ਦੇ ਲਈ ਉਸਨੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ ਹੈ ਅਤੇ ਸਾਡਾ ਇਸ ਧਰਤੀ 'ਤੇ ਆਉਣ ਦਾ ਕੀ ਮਕਸਦ ਹੈ। ਉਹ ਬਿਹਤਰ ਜਾਣਦੇ ਹਨ ਅਤੇ ਉਹੀ ਸਾਡੇ ਨਾਲ ਮੁਹੱਬਤ ਕਰਦੇ ਨੇ, ਇਸ ਲਈ ਉਸਨੇ ਸਾਨੂੰ ਸਿਰਜਿਆ ਹੈ। ਦੇਖੋ, ਨੰਬਰ ਇੱਕ, ਇਹ ਗੱਲ ਬੜੀ ਧਿਆਨ ਦੇਣਾ ਸੁਣਦੀ ਹੈ ਕਿ ਪਰਮੇਸ਼ੁਰ ਨੇ ਬੰਦੇ ਨੂੰ ਬੰਦਗੀ ਕਰਨ ਵਾਸਤੇ ਬਣਾਇਆ ਹੈ, ਨਾ ਕਿ ਗੁਨਾਹਾਂ, ਗਲਤੀਆਂ ਦੀ ਗੰਦਗੀ ਫੈਲਾਉਣ ਵਾਸਤੇ, ਜੋ ਕਿ ਅਕਸਰ ਦੇਖਿਆ ਗਿਆ ਹੈ। ਪਰਮੇਸ਼ੁਰ ਭਲਾ, ਗੁੱਡ ਜੋ ਹੈ, ਸਾਡੇ ਲਈ ਹਮੇਸ਼ਾ ਭਲਾ ਹੀ ਸੋਚਦਾ ਹੈ। ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਯੂਹੰਨਾ ਦੀ ਅੰਜੀਲ 3 ਅਧਿਆਏ ਉਸਦੀ 16 ਪੰਕਤੀ ਦੇ ਵਿੱਚ ਇੰਜ ਬਿਆਨ ਹੈ, ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਅਰਥਾਤ ਪ੍ਰਭੂ ਯੇਸੂ ਜੀ ਸਾਡੇ ਲਈ ਬਖਸ਼ ਦਿੱਤਾ, ਤਾਂ ਕਿ ਜੋ ਕੋਈ ਉਸ 'ਤੇ ਨਿਸ਼ਚਾ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋਂ ਸਦੀਪਕ ਅਰਥਾਤ ਸਦਾ ਦਾ ਜੀਵਨ ਪ੍ਰਾਪਤ ਕਰੇ। ਪਰਮੇਸ਼ੁਰ ਸਾਡੇ ਲਈ ਮੁਹੱਬਤ ਹੀ ਰੱਖਦੇ ਨੇ, ਸਦਾ ਦੀ ਜ਼ਿੰਦਗੀ ਹੀ ਰੱਖਦੇ ਨੇ। ਮੌਤ, ਲੜਾਈ, ਝਗੜੇ, ਵੈਰ ਭਾਵਨਾ, ਇਹ ਪਰਮੇਸ਼ੁਰ ਦਾ ਹਿੱਸਾ ਨਾ ਹੈ ਅਤੇ ਨਾ ਉਸਨੇ ਸਾਡੇ ਲਈ ਇਹ ਗੱਲਾਂ ਸੋਚੀਆਂ ਹਨ। ਯਰਮੀਆਂ ਦੀ ਕਿਤਾਬ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਉਸ ਦੇ 29 ਅਧਿਆਏ ਦੀ 11 ਪੰਕਤੀ ਦੇ ਵਿੱਚ ਪ੍ਰਭੂ ਇੰਜ ਬਿਆਨ ਕਰਦੇ ਹਨ, ਮੈਂ ਜਾਣਦਾ ਹਾਂ ਤੁਹਾਡੇ ਬਾਰੇ ਜੋ ਮੈਂ ਸੋਚਾਂ ਸੋਚੀ ਹਨ ਉਹ ਹਾਨੀ ਜਾਂ ਨਾਸ਼ ਦੀਆਂ ਨਹੀਂ ਬਲਕਿ ਆਸੀਸ ਦੀਆਂ ਹਨ, ਬਰਕਤ ਦੀਆਂ ਹਨ ਅਤੇ ਅੰਤ ਵਿੱਚ ਤੁਹਾਡਾ ਹੀ ਭਲਾ ਹੋਵੇ ਅਤੇ ਤੁਹਾਨੂੰ ਬਰਕਤ ਆਸੀਸ ਮਿਲੇ। ਇਹ ਪਰਮੇਸ਼ੁਰ ਦੀ ਖੁਆਇਸ਼ ਹੈ, ਇਹ ਪਰਮੇਸ਼ੁਰ ਦੀ ਤਮੰਨਾ ਹੈ ਸਾਡੇ ਬਾਰੇ ਕਿ ਉਹ ਸਾਡੇ ਲਈ ਭਲਾ ਹੀ ਸੋਚਦਾ ਰਿਹਾ ਹੈ ਅਤੇ ਉਸਨੇ ਅਜਿਹੇ ਰਸਤੇ ਸਾਡੇ ਲਈ ਖੋਲ੍ਹੇ, ਸੰਤ ਸਾਡੇ ਲਈ ਭੇਜੇ, ਸਾਨੂੰ ਬਾਣੀ ਦਿੱਤੀ ਅਤੇ ਸਾਡੇ ਲਈ ਇਹ ਜੀਵਨ ਦਾ ਸਾਹ ਜੋ ਸਾਨੂੰ ਦਿੱਤਾ ਹੈ, ਇਹ ਵੀ ਪਰਮੇਸ਼ੁਰ ਵੱਲੋਂ ਇੱਕ ਬਰਕਤ ਹੈ, ਇੱਕ ਆਸੀਸ ਹੈ। ਇਹ ਸਾਡੇ ਕਿਸੇ ਭਲੇ ਕੰਮ ਦੇ ਕਾਰਨ ਨਹੀਂ ਹੈ ਸਾਨੂੰ ਮਿਲੀ। ਅਤੇ ਪਿਆਰੇ ਜੀਜ਼ੋ, ਇਹ ਗੱਲ ਪਹਿਲੀ ਆਪਣੇ ਮਨ ਵਿੱਚ ਬਿਠਾ ਲਵੋ ਕਿ ਪਰਮੇਸ਼ੁਰ ਭਲਾ ਹੈ, ਉਹ ਸਾਡਾ ਬੁਰਾ ਨਹੀਂ ਤੱਕਦਾ ਨਾ ਬੁਰਾ ਸਾਡੇ ਲਈ ਸੋਚਦਾ ਹੈ। ਅਤੇ ਬਹੁਤ ਵਾਰ ਇਨਸਾਨ ਗਲਤ ਸੋਚ ਲੈਂਦਾ ਹੈ ਕਿ ਮੇਰੇ ਲਈ ਮਾੜਾ ਹੋਇਆ, ਬੁਰਾ ਹੋਇਆ, ਇਹ ਪਰਮੇਸ਼ੁਰ ਨੇ ਕੀਤਾ ਹੈ। ਬਹੁਤ ਲੋਕ ਇੰਝ ਵੀ ਸੋਚ ਲੈਂਦੇ ਨੇ, ਸਭ ਚੰਗਾ ਮਾੜਾ ਜੋ ਹੈ ਪਰਮੇਸ਼ੁਰ ਹੀ ਕਰਦਾ ਹੈ, ਉਸ ਦੀ ਸਾਰੀ ਖੇਡ ਹੈ, ਅਸੀਂ ਹੱਥਾਂ ਅਸੀਂ ਸਿਰਫ ਕੱਟ ਪੁਤਲੀ ਹਾਂ, ਧਾਗੇ ਉਹਦੇ ਹੱਥ 'ਚ ਹਨ, ਉਹ ਜੋ ਚਾਹੁੰਦਾ ਉਵੇਂ ਕਰਦਾ ਹੈ। ਪਿਆਰੇ ਅਜ਼ੀਜ਼ੋ, ਹਾਂ, ਪ੍ਰਭੂ ਦੀ ਜਾਣਕਾਰੀ ਦੇ ਵਿੱਚ ਹੈ ਸਭ ਕੁਝ, ਉਹ ਅੰਤਰਯਾਮੀ ਹੈ, ਉਹ ਸਭ ਚੀਜ਼ਾਂ ਦਾ ਜਾਣੀ ਜਾਣ ਸਰਵ ਗਿਆਨੀ ਪਰਮੇਸ਼ੁਰ ਹੈ, ਪਰ ਪਰਮੇਸ਼ੁਰ ਨੇ ਸਾਨੂੰ ਆਪਣੀ ਸਰੂਪਤਾ ਦੇ ਵਿੱਚ ਬਣਾਇਆ, ਸਾਨੂੰ ਆਪਣੀ ਛਵੀ ਦੇ ਵਿੱਚ, ਆਪਣੀ ਸਮਝ ਦੇ ਵਿੱਚ ਆਪਣੇ ਅਜਿਹਾ ਬਣਾਇਆ ਅਤੇ ਅਸੀਂ ਪਰਮੇਸ਼ੁਰ ਦੇ ਹੱਥਾਂ ਦੀ ਦਸਤਕਾਰੀ ਹਾਂ। ਪਰਮੇਸ਼ੁਰ ਨੇ ਸਾਨੂੰ ਕੱਠਪੁਤਲੀ ਨਹੀਂ ਬਣਾਇਆ ਅਤੇ ਨਾ ਰੋਬੋਟ ਬਣਾਇਆ ਕਿ ਅਸੀਂ ਸਵਿੱਚ ਨਾਲ ਚੱਲੀਏ ਜਾਂ ਕਿ ਅਸੀਂ ਜੋ ਉਹ ਚਾਹੁੰਦਾ ਉਹ ਉਸ ਤਰ੍ਹਾਂ ਹੀ ਜਿਵੇਂ ਮਰਜ਼ੀ ਅਸੀਂ ਬਸ ਖੇਲ ਖੇਡਣ ਲੱਗੇ। ਨੋ, ਪਰਮੇਸ਼ੁਰ ਆਜ਼ਾਦ ਹੈ, ਉਹ ਆਪ ਬਾਦਸ਼ਾਹ ਹੈ, ਰਾਜ ਕਰਨ ਵਾਲਾ ਹੈ,
ਅਤੇ ਉਹ ਪਰਮੇਸ਼ਰ ਆਜ਼ਾਦ ਹੈ, ਇਟਰਨਲ ਹੈ। ਉਸੇ ਤਰ੍ਹਾਂ ਹੀ ਉਸਨੇ ਇਨਸਾਨ ਨੂੰ ਵੀ ਆਪਣੀ ਸਰੂਪਤਾ 'ਚ ਬਣਾਇਆ, ਉਸਨੇ ਸਾਨੂੰ ਅਨੰਤ ਬਣਾਇਆ ਹੈ, ਉਸਨੇ ਸਾਨੂੰ ਆਜ਼ਾਦੀ ਬਖਸ਼ੀ ਹੈ, ਸੁਤੰਤਰਤਾ ਦਿੱਤੀ ਹੈ, ਅਤੇ ਉਸਨੇ ਹੀ ਸਾਡੇ ਅੰਦਰ ਉਹ ਰਾਜ ਕਰਨ ਦੀ ਜਾਂ ਪ੍ਰਭੁਤਾ ਕਰਨ ਦੀ ਜਾਂ ਰਿਸਪੈਕਟਫੁਲ ਇੱਕ ਜ਼ਿੰਦਗੀ ਜੀਣ ਦੀ ਉਸਨੇ ਸਾਡੇ ਅੰਦਰ ਉਹ ਤਮੰਨਾ ਪਾਈ ਹੋਈ ਹੈ। ਉਸਨੇ ਆਪਣੀ ਸੋਚ ਸਮਝ ਛਵੀ ਸਾਡੇ ਅੰਦਰ ਪਾਈ ਹੈ ਅਤੇ ਉਸਨੇ ਸਾਨੂੰ ਕਠਪੁਤਲੀ ਨਹੀਂ ਬਣਾਇਆ ਹੈ। ਪਰ ਗੁਨਾਹ ਗਲਤੀਆਂ ਦੇ ਕਾਰਨ ਇਹ ਸਭ ਚੀਜ਼ਾਂ ਸਾਡੇ ਅੰਦਰ ਆਈਆਂ ਹਨ, ਜਿਸ ਨੂੰ ਕਈ ਵਾਰ ਕੋਈ ਭੁੱਲ ਕਹਿੰਦਾ ਹੈ, ਕੋਈ ਉਸਨੂੰ ਪਾਪ, ਕਸੂਰ, ਗੁਨਾਹ, ਗਲਤੀ ਜਾਂ ਉਹ ਕਈ ਤਰ੍ਹਾਂ ਦੇ ਸ਼ਬਦ ਉਹ ਬੋਲ ਕੇ ਇਸ ਦੀ ਵਿਆਖਿਆ ਕਰ ਦਿੰਦੇ ਹਨ। ਪਰ ਪਰਮੇਸ਼ੁਰ ਦੀ ਇਹ ਨਿਗਾਹ ਦੇ ਵਿੱਚ ਉਸ ਦੀ ਆਗਿਆ ਦੀ ਉਲੰਘਣਾ ਹੈ। ਪਹਿਲੇ ਇਨਸਾਨ ਆਦਮ ਅਤੇ ਉਸ ਦੀ ਔਰਤ ਹਵਾ ਨੇ ਪਰਮੇਸ਼ੁਰ ਦੇ ਆਗਿਆ ਦੀ ਉਲੰਘਣਾ ਕੀਤੀ ਅਤੇ ਪਰਮੇਸ਼ੁਰ ਦੇ ਸਾਹਮਣੇ ਗੁਨਾਹ ਕੀਤਾ, ਜਿਸ ਦੇ ਫਲਸਰੂਪ ਇਹ ਦੁਨੀਆਂ ਦੇ ਵਿੱਚ ਜੋ ਨਫ਼ਰਤ ਆਈ, ਪਰੇਸ਼ਾਨੀਆਂ ਆਈਆਂ, ਦੁੱਖ ਆਏ, ਮੁਸੀਬਤਾਂ ਆਈਆਂ ਅਤੇ ਮੌਤ ਵੀ ਉਸ ਦਾ ਨਤੀਜਾ ਹੈ, ਜਿਸ ਕਾਰਨ ਸ਼ੈਤਾਨ ਕਾਲ ਜਾਂ ਬੁਰਿਆਈ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਐਕਸੈਸ ਮਿਲਿਆ ਜਾਂ ਦਰਵਾਜ਼ਾ ਮਿਲਿਆ, ਜਿਸ ਕਾਰਨ ਇਨਸਾਨ ਹਰ ਤਰ੍ਹਾਂ ਦੀ ਬੁਰਾਈ ਕਰਦਾ, ਸੋਚਦਾ, ਸੁਣਦਾ ਅਤੇ ਉਸ ਤਰ੍ਹਾਂ ਦੀ ਪਲਾਨਿੰਗ ਵੀ ਕਰਦਾ। ਇਹ ਸਭ ਗੁਨਾਹ ਦੇ ਕਾਰਨ ਹੈ। ਇਸ ਲਈ ਇਹ ਸਭ ਜੋ ਹੈ, ਕੋਈ ਵੀ ਇਨਸਾਨ ਇਸ ਜ਼ਮੀਨ ਉੱਤੇ ਜੋ ਹੈ ਆਇਆ ਹੈ, ਉਹ ਪਾਪ ਤੋਂ ਰਹਿਤ ਨਹੀਂ ਹੈ, ਉਹ ਪਾਪ ਦੀ ਚੁੰਗਲ ਤੋਂ ਬਚਿਆ ਹੋਇਆ ਨਹੀਂ ਹੈ। ਜਿੰਨੇ ਰਿਸ਼ੀ ਮੁਨੀ, ਮੌਲਵੀ, ਸੰਤ, ਪੀਰ, ਪੈਗੰਬਰ, ਪ੍ਰੋਫਿਟ, ਜੋ ਕੋਈ ਇਸ ਦੁਨੀਆਂ ਉੱਤੇ ਆਇਆ, ਹਰ ਬੰਦਾ ਜੋ ਹੈ ਉਸ ਪਾਪ ਦੇ ਪ੍ਰਭਾਵ ਦੇ ਅਧੀਨ ਹੈ। ਇਸ ਲਈ ਜੋ ਹੈ ਪਾਪ ਤੋਂ ਜੁਦਾ ਨਹੀਂ ਹੈ, ਪਾਪ ਤੋਂ ਅਸੀਂ ਰਹਿਤ ਨਹੀਂ ਹੈ, ਹਰ ਬੰਦਾ ਪਾਪ ਦੇ ਵਿੱਚ ਹੈ। ਪਰ ਪਾਪ ਤੋਂ ਅਸੀਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ? ਦੋ ਤਰ੍ਹਾਂ ਦੇ ਪਾਪ ਇਨਸਾਨ ਵਿੱਚ ਪਾਏ ਜਾਂਦੇ ਹਨ। ਨੰਬਰ ਇੱਕ ਜੋ ਹੈ ਜਨਮੀ ਪਾਪ, ਜੋ ਉਸਦੇ ਬਲੱਡ ਦੇ ਵਿੱਚ ਹੈ, ਜੋ ਉਸਦੇ ਖੂਨ ਦੇ ਵਿੱਚ ਹੈ, ਜੋ ਪਹਿਲੇ ਇਨਸਾਨ ਆਦਮ ਤੋਂ ਚੱਲਦੇ ਆ ਰਹੇ ਪੀੜ੍ਹੀ ਦਰ ਪੀੜ੍ਹੀ, ਉਸ ਦਾ ਜਦੋਂ ਇਨਸਾਨ ਜੋ ਇਸ ਦੁਨੀਆਂ 'ਤੇ ਪੈਦਾ ਹੋਇਆ, ਕੋਈ ਵੱਸ ਨਹੀਂ ਹੈ। ਦਾਊਦ ਨਬੀ ਆਖਦੇ ਨੇ, ਮੇਰੀ ਮਾਤਾ ਨੇ ਮੈਨੂੰ ਪਾਪ ਦੇ ਵਿੱਚ ਹੀ ਪੈਦਾ ਕੀਤਾ ਜਾਂ ਜੰਮਿਆ। ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਇਨਸਾਨ ਦੇ ਅੰਦਰ, ਛੋਟੇ ਬੱਚੇ ਤੋਂ ਲੈ ਕੇ ਸਿਆਣੇ ਤੱਕ, ਹਰ ਬੰਦੇ ਦੇ ਅੰਦਰ ਉਹ ਗੁਨਾਹ ਪਾਪ ਪਾਏ ਜਾਂਦੇ ਹਨ ਜੋ ਪਹਿਲੇ ਇਨਸਾਨ ਆਦਮ ਤੋਂ ਚੱਲਦੇ ਆ ਰਹੇ ਹਨ। ਉਸ ਦੇ DNA ਦੇ ਵਿੱਚ ਹੈ, ਉਸ ਦੇ ਬਲੱਡ ਦੇ ਵਿੱਚ, ਉਸ ਖੂਨ ਦੇ ਵਿੱਚ ਹੈ, ਉਸ ਦਾ ਕੋਈ ਵੱਸ ਨਹੀਂ। ਦੂਸਰੇ ਤਰ੍ਹਾਂ ਦੇ ਪਾਪ ਹਨ ਜਿਹੜੇ ਹੈ ਕਰਨੀ ਪਾਪ, ਜੋ ਕਰਮਾਂ ਦੇ ਰਾਹੀਂ ਇਨਸਾਨ ਕਰਦਾ ਹੈ। ਦਿਨ ਪ੍ਰਤੀ ਦਿਨ ਗਲਤ ਸੋਚਣਾ, ਗਲਤ ਦੇਖਣਾ, ਗਲਤ ਸੁਣ ਦੇਣਾ, ਗਲਤ ਬੋਲਣਾ ਅਤੇ ਗਲਤ ਕਾਰਜ ਕਰਨ ਦੇ ਨਾਲ ਇਨਸਾਨ ਹਰ ਦਿਨ ਜਾਣੇ ਅਣਜਾਣੇ ਪਾਪ ਕਰਦਾ ਹੈ, ਜੋ ਉਸ ਤੋਂ ਹੁੰਦੇ ਹਨ, ਉਹਦੇ ਸੁਭਾਅ ਦੇ ਵਿੱਚ ਫਸੇ ਹੋਏ ਹਨ, ਉਹਦੇ ਰਗ ਰਗ ਦੇ ਵਿੱਚ ਰਚੇ ਹੋਏ ਹਨ। ਇਹ ਉਸਦੇ ਕਰਨੀ ਪਾਪ, ਜੋ ਕਰਨਾ ਦੇ ਰਾਹੀਂ ਦਿਨ ਪ੍ਰਤੀ ਦਿਨ ਉਹ ਕਰਦਾ ਆ ਰਿਹਾ ਹੈ। ਹੁਣ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਪਰਮੇਸ਼ੁਰ ਦੇ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਯਸ਼ਾਇਆ ਦੀ ਕਿਤਾਬ ਦਾ 59 ਚੈਪਟਰ ਦੀ ਪਹਿਲੀ ਅਤੇ ਦੂਸਰੀ ਪੰਕਤੀ 'ਚ ਲਿਖਿਆ, ਦੇਖੋ ਪਰਮੇਸ਼ੁਰ ਦਾ ਹੱਥ ਛੋਟਾ ਨਹੀਂ ਕਿ ਸਾਡੇ ਤੱਕ ਪਹੁੰਚ ਸਕੇ, ਉਸਦੇ ਕੰਨ ਭਾਰੀ ਨਹੀਂ ਹਨ ਕਿ ਸਾਡੀ ਸੁਣ ਨਾ ਸਕੇ, ਪਰ ਸਾਡੇ ਅਤੇ ਪਰਮੇਸ਼ੁਰ ਦੇ ਵਿਚਕਾਰ ਸਾਡੇ ਪਾਪਾਂ ਦੀ ਇੱਕ ਦੀਵਾਰ ਬਣ ਗਈ ਹੈ, ਜਿਸ ਕਾਰਨ ਪਰਮੇਸ਼ੁਰ ਸਾਡੀ ਸੁਣ ਨਹੀਂ ਸਕਦਾ ਅਤੇ ਉਸਦਾ ਹੱਥ ਸਾਨੂੰ ਬਰਕਤ ਅਸੀਸ ਦੇਣ ਵਾਸਤੇ ਸਾਡੇ ਤੱਕ ਪਹੁੰਚ ਨਹੀਂ ਸਕਦਾ ਹੈ। ਇਸ ਲਈ ਪਰਮੇਸ਼ੁਰ ਸਾਨੂੰ ਬਰਕਤ ਦਿੰਦਾ ਹੈ, ਪਰ ਪਾਪ, ਗੁਨਾਹ ਦੀ ਜਿਹੜੀ ਦੀਵਾਰ ਹੈ ਵਿੱਚ, ਉਹ ਪਰਮੇਸ਼ੁਰ ਨੂੰ ਰੋਕ ਦਿੰਦੀ ਹੈ। ਇਸ ਲਈ ਕਿਵੇਂ ਇਸ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ? ਹਰ ਜਗ੍ਹਾ 'ਤੇ ਪਾਪ ਦੇ ਬਾਰੇ ਅਗਰ ਕੋਈ ਇਸ ਨੂੰ ਇਨਕਾਰ ਕਰੇ ਤਾਂ ਉਹਦੀ ਆਪਣੀ ਵੱਖਰੀ ਗੱਲ ਹੈ, ਪਰ ਹਰ ਬੰਦਾ ਇਸ ਤੋਂ ਬਚ ਨਹੀਂ ਸਕਦਾ ਹੈ। ਗ੍ਰੰਥਾਂ ਦੇ ਵਿੱਚ ਇਸ ਗੱਲ ਨੂੰ ਬਿਆਨ ਹੈ, ਪਵਿੱਤਰ ਸ਼ਾਸਤਰ ਬਾਈਬਲ ਇਸ ਗੱਲ ਦੇ ਵਿੱਚ ਵੀ, ਹਰ ਬੰਦਾ ਇਸ ਕਹਿੰਦਾ ਹੈ, ਪ੍ਰਭੂ ਜੀ ਮੇਰੇ ਸਾਰੇ ਗੁਨਾਹ ਮੈਨੂੰ ਮਾਫ਼ ਕਰੋ। ਇਸ ਤਰ੍ਹਾਂ ਆਪਣੇ ਕਸੂਰਾਂ ਨੂੰ ਮਾਫ਼ ਕਰਨ ਬਾਰੇ, ਉਹਨੂੰ ਕਬੂਲਣ ਬਾਰੇ ਵਾਰ ਵਾਰ ਜ਼ਿਕਰ ਹੋਇਆ ਹੈ, ਮੈਂ ਪਾਪੀ ਤੂੰ ਬਖਸ਼ਣ ਹਾਰ, ਇਸ ਤਰ੍ਹਾਂ ਦੇ ਸ਼ਲੋਕ ਗ੍ਰੰਥਾਂ ਦੇ ਵਿੱਚ ਪਾਏ ਗਏ ਹਨ, ਔਰ ਕਈ ਤਰ੍ਹਾਂ ਦੇ ਵੇਦਾਂ ਦੇ ਵਿੱਚ ਸ਼ਲੋਕ ਪਾਏ ਗਏ ਹਨ, ਜਿੱਥੇ ਰਿਸ਼ੀ ਮੁਨੀ ਜਿਹੜੇ ਨੇ ਉਹ ਆਪਣੀ ਵੇਦਨਾ ਜ਼ਾਹਰ ਕਰਦੇ ਰਹੇ ਨੇ ਕਿ ਉਹ ਪਾਪ ਵਿੱਚ ਰਹੇ ਨੇ, ਪਾਪ ਉਹਨਾਂ ਦੇ ਨਾਲ ਉਸ ਜਨਮ ਤੋਂ ਰਹਾ ਹੈ, ਉਹ ਸਟਰਗਲ ਕਰਦੇ ਰਹੇ ਨੇ ਪਾਪ ਦੇ ਨਾਲ, ਗੁਨਾਹ ਦੇ ਨਾਲ। ਮੈਂ ਉਹਨਾਂ ਸ਼ਲੋਕਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ, ਪਰ ਹਰ ਬੰਦੇ ਨੂੰ ਇਸ ਅੰਦਰ ਝਾਤੀ ਮਾਰਦਾ, ਇਸ ਨਾਲ ਪਤਾ ਲੱਗ ਜਾਂਦਾ ਹੈ। ਇੱਕ ਮੁਸਲਿਮ ਸ਼ਾਇਰ ਇਸ ਤਰ੍ਹਾਂ ਲਿਖਦੇ ਹੈ, ਜ਼ਿੰਦਗੀ ਕਿਆ ਹੈ? ਗੁਨਾਹ ਹੈ, ਆਦਮ ਜ਼ਿੰਦਗੀ ਹੈ ਤੋ ਗੁਨਾਹਗਾਰ ਹੂੰ ਮੈਂ। ਹਰ ਸ਼ਖਸ ਸ਼ਾਇਰ ਹੋ ਗਿਆ, ਕਵੀ ਹੋ ਗਿਆ, ਮੌਲਵੀ ਹੋ ਗਿਆ, ਇਸ ਗੱਲ ਨੂੰ ਜਾਣਦਾ ਹੈ ਕਿ ਗੁਨਾਹ ਹਰ ਅੰਦਰ, ਹਰ ਇਨਸਾਨ ਅੰਦਰ ਪਾਏ ਜਾਂਦੇ ਹਨ।
ਬਾਣੀ ਦੇ ਵਿੱਚ ਲਿਖਿਆ ਹੈ ਕਿ ਕੋਈ ਵੀ ਧਰਮੀ ਨਹੀਂ, ਇੱਕ ਵੀ ਨਹੀਂ, ਸਭ ਪਰਮੇਸ਼ਰ ਦੀ ਮਹਿਮਾ ਤੋਂ ਰਹਿਤ ਹੋ ਚੁੱਕੇ ਨੇ, ਦੂਰ ਹੋ ਚੁੱਕੇ ਹਨ, ਇਸ ਲਈ ਕੋਈ ਵੀ ਇਸ ਤੋਂ ਬਚ ਨਹੀਂ ਸਕਿਆ ਹੈ। ਪਰ ਹੁਣ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾਂਦਾ ਹੈ? ਰੋਮੇ ਦੀ ਪੱਤਰੀ ਲਿਖਿਆ ਹੈ, ਪਾਪ ਦੀ ਮਜ਼ਦੂਰੀ ਮੌਤ ਹੈ। ਪਾਪ ਜੋ ਹੈ ਪਰਮੇਸ਼ਰ ਦੇ ਨਿਗਾਹ ਦੇ ਵਿੱਚ ਉਸਦੀ ਆਗਿਆ ਦੀ ਉਲੰਘਣਾ ਹੈ, ਪਰਮੇਸ਼ਰ ਦੇ ਉਸ ਦਿੱਤੀ ਹੋਈ ਸੇਧ ਤੋਂ ਚੁੱਕ ਜਾਣਾ ਹੈ, ਨਿਸ਼ਾਨੇ ਤੋਂ ਹਟ ਜਾਣਾ ਹੈ, ਕੁਰਾਹੇ ਪੈ ਜਾਣਾ ਹੈ। ਇਸ ਲਈ ਹੁਣ ਕੀ ਕਰਨਾ ਹੈ, ਕਿਵੇਂ ਇਸ ਤੋਂ ਵਾਪਸ ਅਸੀਂ ਆ ਸਕਦੇ ਹਾਂ? ਪ੍ਰਭੂ ਯਿਸੂ ਜੀ ਜੋ ਸਾਡੇ ਲਈ ਕੁਰਬਾਨ ਹੋਏ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ, ਜੋ ਇਸ ਦੂਰੀ ਨੂੰ, ਇਸ ਗੁਨਾਹਾਂ ਦੀ ਉਸ ਦੀਵਾਰ ਨੂੰ ਢਾਹ ਸੁੱਟ ਸਕਦੇ ਹਨ, ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚੋਂ ਗੁਨਾਹਾਂ, ਗਲਤੀਆਂ, ਬਿਮਾਰੀਆਂ, ਕਮਜ਼ੋਰੀਆਂ ਨੂੰ ਦੂਰ ਕਰ ਸਕਦੇ ਹਨ। ਕੋਈ ਬੰਦਾ ਆਪਣੀ ਕੋਸ਼ਿਸ਼ ਦੇ ਨਾਲ ਯਾਤਰਾ ਕਰਕੇ, ਡੁਬਕੀਆਂ ਲਗਾ ਕੇ, ਕਿਸੇ ਦੂਰ ਦੁਰਾਡੀ ਜਗ੍ਹਾ 'ਤੇ ਜਾ ਕੇ ਤਪੱਸਿਆ ਕਰਕੇ, ਜਾਂ ਕੋਈ ਪੀਰ ਪੈਗੰਬਰ ਕੋਈ ਉਪਾਅ ਕਰਕੇ ਇਸ ਗੁਨਾਹ ਨੂੰ ਸਾਡੀ ਜ਼ਿੰਦਗੀ ਤੋਂ ਦੂਰ ਨਹੀਂ ਕਰ ਸਕਦਾ ਹੈ। ਪਾਪ ਦੀ ਜੀ ਜੋ ਖਾਤਮਾ ਕਰਨ ਦੀ ਜੋ ਤਾਕਤ ਹੈ, ਕਿਸੇ ਇਨਸਾਨ ਦੇ ਅੰਦਰ ਹੈ ਨਹੀਂ, ਕਿਉਂਕਿ ਹਰ ਇਨਸਾਨ ਪਾਪ ਦੇ ਅੰਦਰ ਹੈ। ਕੌਣ ਕਰ ਸਕਦਾ ਹੈ? ਉਹ ਜੋ ਪਾਪ ਰਹਿਤ ਹੈ ਅਤੇ ਪਰਮੇਸ਼ਰ ਵੱਲੋਂ ਭੇਜਿਆ ਗਿਆ ਹੈ। ਅਤੇ ਪ੍ਰਭੂ ਯਿਸੂ ਜੀ ਇਸ ਦੁਨੀਆਂ 'ਤੇ ਆਏ, ਜਿਨ੍ਹਾਂ ਨੇ ਸਾਡੇ ਤੋਂ ਸਾਰੇ ਪਾਪ ਚੁੱਕ ਲਏ। ਪਵਿੱਤਰ ਸ਼ਾਸਤਰ ਬਾਅਦ ਵਿੱਚ ਲਿਖਿਆ, ਉਹ ਜਦ ਅਸੀਂ ਪਾਪੀ ਹੀ ਸਾਂ, ਤਦ ਪ੍ਰਭੂ ਯਿਸੂ ਜੀ ਸਾਡੇ ਲਈ ਆਏ ਅਤੇ ਸਾਡੇ ਲਈ ਉਹਨਾਂ ਨੇ ਆਪਣੇ ਜ਼ਿੰਦਗੀ ਦੀ ਅਹੁਤੀ ਦਿੱਤੀ। ਪ੍ਰਭੂ ਯਿਸੂ ਜੀ ਇਹ ਵੀ ਆਖਦੇ ਹਨ, ਮੈਂ ਇਸ ਲਈ ਆਇਆ ਹਾਂ ਕਿ ਮੈਂ ਪਾਪ ਦਾ ਨਾਸ਼ ਕਰਾਂ ਅਤੇ ਬਹੁਤਿਆਂ ਦੀ ਨਿਸਤਾਰੀ ਦੇ ਲਈ ਆਪਣੀ ਜ਼ਿੰਦਗੀ ਦੇਵਾਂ। ਬਾਣੀ 'ਚ ਲਿਖਿਆ ਹੈ, ਯੂਹੰਨਾ ਦੀ ਅੰਜੀਲ 10:10, ਉਹਦੀ 10ਵੀਂ ਪੰਕਤੀ, ਚੋਰ ਨਹੀਂ ਹੁੰਦਾ ਪਰ ਚੋਰੀ ਕਰਨ ਲਈ, ਨਾਸ਼ ਕਰਨ ਲਈ, ਘਾਤ ਕਰਨ ਦੇ ਲਈ, ਪਰ ਪ੍ਰਭੂ ਯਿਸੂ ਜੀ ਆਖਦੇ ਨੇ ਮੈਂ ਇਸ ਲਈ ਆਇਆ ਹਾਂ ਤਾਂ ਕਿ ਤੁਹਾਨੂੰ ਜ਼ਿੰਦਗੀ ਮਿਲੇ ਔਰ ਬਹੁਤ ਤਾਇਦ ਦੀ ਭਰਪੂਰ ਜ਼ਿੰਦਗੀ ਮਿਲੇ। ਇਹ ਜ਼ਿੰਦਗੀ ਦੇਣ ਪ੍ਰਭੂ ਯਿਸੂ ਜੀ ਆਏ ਹਨ। ਇਸ ਲਈ ਜਦੋਂ ਅਸੀਂ ਆਪਣੇ ਅਪਰਾਧਾਂ ਨੂੰ, ਗਲਤੀਆਂ, ਗੁਨਾਹਾਂ ਨੂੰ ਪ੍ਰਭੂ ਯਿਸੂ ਦੇ ਸਾਹਮਣੇ ਕਬੂਲ ਕਰ ਲੈਂਦੇ ਹਾਂ, ਮੰਨ ਲੈਂਦੇ ਹਾਂ, ਅਤੇ ਉਸ ਦੇ ਨਾਲ ਪ੍ਰਭੂ ਦੇ ਹਜ਼ੂਰ ਸਾਡੇ ਲਈ ਇੱਕ ਰਸਤਾ ਖੁੱਲ੍ਹ ਜਾਂਦਾ ਹੈ, ਇੱਕ ਰਾਸਤਾ ਬਣ ਜਾਂਦਾ ਹੈ। ਕਿਸ ਤਰ੍ਹਾਂ, ਇਹ ਸਾਡੇ 'ਤੇ ਡਿਪੈਂਡ ਕਰਦਾ ਹੈ, ਜਦੋਂ ਅਸੀਂ ਉਸ ਪ੍ਰਭੂ ਦੀ ਦਿੱਤੀ ਹੋਈ ਕੁਰਬਾਨੀ ਨੂੰ ਸਵੀਕਾਰਦੇ ਹਾਂ, ਜਾਂ ਪ੍ਰਭੂ ਦੇ ਉਸ ਕੀਤੇ ਹੋਏ ਪ੍ਰੋਵਿਜ਼ਨ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਲੈਂਦੇ ਹਾਂ। ਆਪਣੇ ਆਟੋਮੈਟਿਕ ਇਹ ਕੰਮ ਨਹੀਂ ਹੋ ਜਾਂਦਾ ਹੈ ਕਿ ਤੁਸੀਂ ਬਸ ਹਰ ਬੰਦਾ ਨਜਾਤ ਪਾ ਲਵੇਗਾ। ਜਿਵੇਂ ਜਦ ਤੱਕ ਤੁਸੀਂ ਆਪ ਪਾਣੀ ਪੀਂਦੇ ਨਹੀਂ, ਪਿਆਸ ਬੁਝਦੀ ਨਹੀਂ ਹੈ। ਦੁਨੀਆਂ ਵਿੱਚ 3 ਹਿੱਸੇ ਪਾਣੀ ਹੈ ਅਤੇ 1 ਹਿੱਸਾ ਧਰਤੀ ਹੈ, ਫਿਰ ਵੀ ਲੋਕ ਪਿਆਸੇ ਰਹਿੰਦੇ ਹਨ। ਕਈ ਜਗ੍ਹਾ 'ਤੇ ਸੋਕਾ ਪਿਆ ਰਹਿੰਦਾ ਹੈ, ਅਤੇ ਕਈ ਲੋਕ ਸੋਕੇ ਦੇ ਕਾਰਨ ਔਕੜ ਕਰਕੇ ਉਹ ਆਪਣੀ ਜ਼ਿੰਦਗੀ ਵਿੱਚ, ਇਸ ਦੁਨੀਆ ਤੋਂ ਆਪਣੀ ਜ਼ਿੰਦਗੀ ਤੋਂ ਹੱਥ ਧੋ ਲੈਂਦੇ ਹਨ। ਵਜ੍ਹਾ ਇਹ ਹੈ ਕਿ ਪਾਣੀ ਉਹਨਾਂ ਨੂੰ ਨਹੀਂ ਮਿਲਿਆ। ਇਸੇ ਤਰ੍ਹਾਂ ਮੁਕਤੀ ਪਰਮੇਸ਼ੁਰ ਨੇ ਪ੍ਰਬੰਧ ਕੀਤਾ ਹੈ, ਉਸਦਾ ਇੰਤਜ਼ਾਮ ਕੀਤਾ ਹੈ, ਪਰ ਫਿਰ ਵੀ ਜਦ ਤੱਕ ਅਸੀਂ ਉਸ ਮੁਕਤੀ ਨੂੰ ਸਵੀਕਾਰਦੇ ਨਹੀਂ, ਅਪਣਾਉਂਦੇ ਨਹੀਂ ਹੈ, ਤਦ ਤੱਕ ਇਹ ਮੁਕਤੀ ਆਟੋਮੈਟਿਕਲੀ ਸਾਡੀ ਜ਼ਿੰਦਗੀ ਵਿੱਚ ਆ ਨਹੀਂ ਸਕਦੀ ਹੈ। ਗੁਨਾਹ ਆਪਣੇ ਆਪ ਸਾਡੀ ਜ਼ਿੰਦਗੀ ਤੋਂ ਦੂਰ ਨਹੀਂ ਹੋ ਸਕਦੇ। ਪ੍ਰਭੂ ਯਿਸੂ ਮਸੀਹ ਜੋ ਸਾਡੀ ਖਾਤਰ ਉਹਨਾਂ ਨੇ ਸਲੀਬ ਉੱਤੇ ਦੁੱਖ ਸਹੇ ਆਪਣੀ ਜ਼ਿੰਦਗੀ ਉੱਤੇ, ਉਹ ਸਾਰੀ ਸ਼ਰਮ ਨਿੰਦਾ ਆਪਣੀ ਜ਼ਿੰਦਗੀ ਦੇ ਲਈ ਸਾਡੇ ਸਾਰੇ ਗੁਨਾਹ ਪਾਪ ਆਪਣੇ ਉੱਤੇ ਚੱਕ ਲਏ, ਅਤੇ ਪਰਮੇਸ਼ਰ ਪਿਤਾ ਨੇ ਆਖਿਆ ਕਿ ਹਾਂ ਮੈਂ ਇਸ ਕੁਰਬਾਨੀ ਨੂੰ ਕਬੂਲ ਕਰਦਾ ਹਾਂ, ਅਤੇ ਉਸਨੇ ਆਖਿਆ ਕਿ ਜੋ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰੇਗਾ ਉਹੀ ਨਜਾਤ ਮੁਕਤੀ ਪਾਏਗਾ। ਯੂਹੰਨਾ ਦੀ ਅੰਜੀਲ 1:12 ਦੀ 12ਵੀਂ ਅਤੇ 14ਵੀਂ ਪੰਕਤੀ ਵਿੱਚ ਲਿਖਿਆ ਕਿ ਉਹ ਸ਼ਬਦ ਦੇ ਧਾਰੀ ਹੋਇਆ ਅਤੇ ਉਸਨੇ ਸਾਡੇ ਵਿੱਚ ਡੇਰਾ ਕਿਹਾ। ਜਿੰਨਿਆਂ ਨੇ ਪ੍ਰਭੂ ਯਿਸੂ ਜੀ ਨੂੰ ਕਬੂਲ ਕੀਤਾ ਉਹਨਾਂ ਨੂੰ ਪਰਮੇਸ਼ਰ ਪਿਤਾ ਨੇ ਆਪਣੇ ਬੱਚਾ ਬੱਚੀ ਹੋਣ ਦਾ ਹੱਕ ਬਖਸ਼ ਦਿੱਤਾ। ਬਾਣੀ 'ਚ ਲਿਖਿਆ, ਮਨ ਨਾਲ ਵਿਸ਼ਵਾਸ ਅਤੇ ਮੂੰਹ ਅੰਗੀਕਾਰ ਕਰਨ ਦੇ ਨਾਲ ਅਸੀਂ ਨਜਾਤ ਮੁਕਤੀ ਮੋਕਸ਼ ਪਾਉਂਦੇ ਹਾਂ। ਜਦੋਂ ਅਸੀਂ ਮਨ ਨਾਲ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਸਾਡੇ ਲਈ ਕੁਰਬਾਨ ਹੋਏ, ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ, ਸ਼ਹੀਦੀ ਦਿੱਤੀ, ਅਤੇ ਮੈਂ ਮੰਨਦਾ ਹਾਂ ਕਿ ਮੇਰੇ ਸਾਰੇ ਗੁਨਾਹ, ਗਲਤੀਆਂ, ਬਿਮਾਰੀਆਂ ਉਸਨੇ ਚੁੱਕ ਲਈਆਂ ਹਨ, ਅਤੇ ਹੁਣ ਮੈਂ ਸਵੀਕਾਰਦਾ ਹਾਂ ਪਿਤਾ ਦੇ ਸਾਹਮਣੇ ਕਿ ਮੇਰੇ ਸਾਰੇ ਗੁਨਾਹ ਚੁੱਕ ਲਏ ਹਨ, ਅਤੇ ਮੈਂ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰਦਾ ਹਾਂ। ਉਸ ਘੜੀ ਜਦੋਂ ਤੁਸੀਂ ਮੂੰਹ ਨਾਲ ਅੰਗੀਕਾਰ ਕਰਦੇ ਹੋ ਅਤੇ ਪਰਮੇਸ਼ੁਰ ਦੇ ਸਾਹਮਣੇ ਤੁਹਾਡੇ ਗੁਨਾਹ ਮਾਫ਼ ਹੁੰਦੇ ਹਨ, ਤੁਹਾਡੀ ਗਲਤੀਆਂ ਮਾਫ਼ ਹੁੰਦੀਆਂ, ਅਤੇ ਤੁਸੀਂ ਪ੍ਰਭੂ ਦੇ ਹਜ਼ੂਰ ਉਹ ਕਬੂਲੀਅਤ, ਉਹ ਸਵੀਕ੍ਰਿਤੀ ਨੂੰ ਪ੍ਰਾਪਤ ਕਰਦੇ ਹੋ। ਜਦੋਂ ਤੁਸੀਂ ਇਹ ਅਜਿਹੀ ਪ੍ਰਾਰਥਨਾ ਕਰਦੇ ਹੋ ਕਿ ਹਾਂ ਪ੍ਰਭੂ ਨੇ ਵਾਕਿਆ ਮੇਰੇ ਗੁਨਾਹ ਗਲਤੀ ਨੂੰ ਚੁੱਕ ਲਿਆ ਹੈ, ਪਰਮੇਸ਼ੁਰ ਮੈਨੂੰ ਦੰਡ ਦੇਣ ਲਈ, ਸਜ਼ਾ ਦੇਣ ਲਈ ਇਸ ਦੁਨੀਆਂ 'ਤੇ ਨਹੀਂ ਆਏ। ਬਹੁਤੇ ਕਈ ਵਾਰ ਸੋਚਦੇ ਰਹਿੰਦੇ ਹਨ ਕਿ ਪਰਮੇਸ਼ੁਰ ਮੈਨੂੰ ਮਾਰਨ ਲਈ, ਘਾਤ ਕਰਨ ਲਈ ਇਸ ਦੁਨੀਆਂ 'ਤੇ ਉਤਾਰ ਲੈਂਦਾ ਹੈ ਅਤੇ ਦੁਨੀਆਂ ਨੂੰ ਖਤਮ ਕਰਨਾ ਚਾਹੁੰਦਾ ਹੈ, ਤੁਹਾਨੂੰ ਖਤਮ ਕਰਨਾ ਚਾਹੁੰਦਾ। ਨੋ, ਪਰਮੇਸ਼ੁਰ ਜੋ ਹੈ ਪ੍ਰੇਮੀ ਪਿਤਾ, ਆਪਣੀ ਔਲਾਦ, ਆਪਣੇ ਬੱਚਿਆਂ ਨੂੰ ਕਦੇ ਮਾਰਨਾ, ਖਤਮ ਕਰਨਾ ਨਹੀਂ ਚਾਹੁੰਦਾ ਹੈ। ਜਿਵੇਂ ਇੱਕ ਬਾਪ ਦੇ ਬੱਚੇ ਨੂੰ ਲਾਇਲਾਜ ਬਿਮਾਰੀ ਹੋਈ ਹੋਵੇ ਅਤੇ ਉਹ ਉਸ ਦੇ ਇਲਾਜ ਲਈ ਜਗ੍ਹਾ ਜਗ੍ਹਾ ਭਾਲਦਾ ਹੈ, ਉਹ ਉਸ ਦੇ ਅੰਦਰ ਜੋ ਲਾਇਲਾਜ ਬਿਮਾਰੀ ਹੈ, ਉਸ ਦੇ ਅੰਦਰ ਜੋ ਬਿਮਾਰੀ ਦੇ ਕੀਟਾਣੂ ਹਨ, ਉਸ ਨਾਲ ਨਫ਼ਰਤ ਕਰਦਾ ਹੈ, ਬਿਮਾਰੀ ਨਾਲ ਨਫ਼ਰਤ ਕਰਦਾ ਹੈ, ਪਰ ਆਪਣੇ ਬੱਚੇ ਨਾਲ ਨਫ਼ਰਤ ਨਹੀਂ ਕਰਦਾ। ਉਸੇ ਤਰ੍ਹਾਂ ਪਰਮੇਸ਼ੁਰ ਸਾਡੇ ਨਾਲ ਮੁਹੱਬਤ ਕਰਦਾ, ਪਰ ਸਾਡੇ ਅੰਦਰਲੇ ਪਾਪ ਦੇ ਨਾਲ ਨਫ਼ਰਤ ਕਰਦਾ ਹੈ।
ਤੋ ਸਾਡੇ ਨੂੰ ਸਾਨੂੰ ਉਹ ਬਚਾਉਣਾ ਚਾਹੁੰਦਾ ਹੈ। ਜਦੋਂ ਉਹ ਸਾਡੇ ਪਾਪ ਉਸਨੇ ਸਾਡੇ ਅੰਦਰੋਂ ਚੁੱਕ ਲੈਂਦਾ ਹੈ, ਖਤਮ ਕਰ ਦਿੰਦਾ ਹੈ, ਉਸੇ ਘੜੀ ਸਾਡਾ ਮਿਲਣ, ਸਾਡਾ ਸੰਗਮ, ਸਾਡਾ ਮੇਲ ਪਿਤਾ ਪਰਮੇਸ਼ਰ ਦੇ ਨਾਲ ਹੋ ਜਾਂਦਾ ਹੈ। ਇਹ ਕਿਵੇਂ ਹੋ ਸਕਦਾ ਹੈ? ਜਦੋਂ ਅਸੀਂ ਮਨ ਦੇ ਨਾਲ ਵਿਸ਼ਵਾਸ ਕਰਦੇ ਹਾਂ, ਨਿਸ਼ਚਾ ਕਰਦੇ ਹਾਂ ਅਤੇ ਪ੍ਰਭੂ ਦੇ ਸਾਹਮਣੇ ਆਪਣੇ ਗੁਨਾਹ ਗਲਤੀ ਨੂੰ ਕਬੂਲ ਕਰਦੇ ਹਾਂ, ਸਵੀਕਾਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਭੂ ਜੀ ਮੇਰੇ ਗੁਨਾਹ, ਮੇਰੀ ਗਲਤੀਆਂ ਮੈਨੂੰ ਮਾਫ਼ ਕਰ, ਮੈਂ ਜਾਣੇ ਅਣਜਾਣੇ ਗੁਨਾਹ ਕੀਤੇ, ਗਲਤੀਆਂ ਕੀਤੀਆਂ, ਗਲਤ ਸੋਚਿਆ, ਗਲਤ ਬੋਲਿਆ, ਗਲਤ ਸੁਣਿਆ, ਗਲਤ ਕਾਰਜ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ, ਮੇਰੇ ਗੁਨਾਹਾਂ ਨੂੰ, ਮੇਰੇ ਗਲਤੀਆਂ ਨੂੰ ਮਾਫ਼ ਕਰ, ਮੇਰੇ ਜ਼ਿੰਦਗੀ ਦੇ ਵਿੱਚੋਂ ਨਸ਼ੇ, ਗਲਤੀਆਂ, ਬੁਰੀਆਂ ਆਦਤਾਂ, ਬੁਰੇ ਖੁਆਇਸ਼ਾਂ, ਬੁਰੇ ਵਿਚਾਰ ਮੇਰੀ ਜ਼ਿੰਦਗੀ 'ਚੋਂ ਕੱਢ ਦੇ, ਬਿਮਾਰੀਆਂ ਨੂੰ ਮੇਰੇ ਅੰਦਰੋਂ ਕੱਢ ਦੇ ਅਤੇ ਇੱਕ ਮੈਨੂੰ ਨਵੀਂ ਜ਼ਿੰਦਗੀ ਬਖਸ਼, ਮੈਨੂੰ ਆਪਣਾ ਔਲਾਦ, ਬੱਚਾ, ਬੱਚੀ ਬਣਾ ਲਾ।